ਕਰ ਕਰਤਾ ਤੂੰ ਵੇਖੋ ਜਾਣ। ਨਾਨਕ ਨਾਮ ਲੈ ਵਡਿਆਈ ਇਦੂ ਉੱਪਰ ਕਰਨੇ, ਜੇਕਰ ਹੁੰਦੇ ਵੰਗਣ ਜਾਈਆ ਫਿਰ ਉਲਾਮਾ ਬਿਲੇ ਤਹੀ। ਰਾਮ ਕਲੀਮ ਅੱਲਾ ਪਹਿਲਾ ਜਗ ਪ੍ਰਬੋਧੇ ਬਣੀ ਬੰਦਾਵੇ, ਆਸਣ ਤਿਆਗ ਕਾਏ ਸਜ ਪਾਵੇ, ਮਮਤਾ ਮੋਹ ਕਮਣ ਹਿਤਕਾਰੀ। ਨਾ ਦੋਤੀ ਨਾ ਸੰਸਾਰੀ ਜੋਗੀ ਬੈਸ ਰਹੇ, ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨਾ ਲਾਗੈ ਰਾਮ। ਗਾਵੇ ਗੀਤ ਨਚੀਨੇ ਆਪ, ਕਿਉਂ ਲਾਗੇ ਨਿਵਰੈ ਪ੍ਰਤਾਪ, ਗੁਰ ਕੇ ਸ਼ਬਦ ਮਰੈ ਮਨ ਰਚੈ ਮਨ ਮਾਇ ਪਾਏ। ਵਿਖਿਆ ਸਹਿ ਸਿਵ ਵਿਚਾਰੀ ਖਾਏ, ਪਸ਼ਮ ਸਲਾਹਿਰ ਕਰੇ ਪਖੰਡ, ਮਾਇਆ ਮੋਹ ਸਹਿ ਜਮਡੰਡ। ਫੁੱਟੇ ਕਾਪਰ ਭੀਗ ਨਾ ਪਾਏ, ਬੰਧਨ ਬੰਧਿਆ ਆਵੇ ਜਾਏ, ਬਿੰਦਨ ਰੱਖ ਜਿੱਥੇ ਗਾਵੇ, ਮਾਈ ਮੰਗ ਤ੍ਰੈਗੁਣ ਪਾਵੇ। ਨਿਰਦਿਆ ਨੀ ਹੋ ਤੋ ਜਾਲਾ, ਬੂਟਤ ਬੂਟੇ ਸਰਵਜਨ ਜਾਲਾ, ਪੇ ਕਰੈ ਕਿੰਤਾ ਬੋ ਦਟੁਆ, ਝੂਠੋ ਖੇਲ ਖੇਲੇ ਬੋ ਨਟੁਆ, ਅੰਤਰ ਅਗਨ ਚਿੰਤਾ ਬੋ ਜਾਰੇ, ਵਿਣ ਕਰਮਾ ਕੈਸੇ ਉਤਰ ਸਪਾਰੇ। ਮੁੰਦਰਾ ਫਟਕ ਬਣਾਈ ਕਾਨ, ਮੁਕਤ ਪਈ ਵਿਦਿਆ ਭਗਵਾਨ, ਸੇਵਾ ਇੰਦਰੀ ਸਾਧਲ ਬਹਾਨਾ, ਪ੍ਰਭ ਪ੍ਰੇ ਨਹੀਂ ਨਿਸ਼ਾਨਾ। ਤ੍ਰਿਬਦ ਲੋਗਾ ਤ੍ਰਿਬਦ ਜੋਗਾ, ਗੁਰ ਸ਼ਬਦ ਵਿਚਾਰੇ, ਸੂਕ ਸਸੋਗਾ ਉਜਲ ਸਾਸ ਸਭ ਸੋਏ, ਜੋਗੀ ਜੁਗਤ ਵਿਚਾਰੈ ਸੋਏ। ਤੁਦ ਬਿਨ ਨਾਉਣ ਕਰਨੇ ਜੋਗ, ਥਾਪ ਥਾਪੇ ਪਰੇ ਸੋਗ, ਜਥਾ ਸੰਜਮ ਸਾ ਸੁਚੀਤ, ਨਾਨਕ ਜੋਗੀ ਤ੍ਰਿਬਣ ਮੀਤ। ਰਾਮ ਕਲੀ ਮੱਲਾ ਪਹਿਲਾ, ਖੜਮੜ ਦੇਹੀ ਮਨ ਬੈਰਾਗੀ, ਸੁਰਤ ਸਭ ਤੁਨ ਅੰਦਰ ਜਾਗੀ, ਵਾਜੇ ਅਨੰਦ ਵਾਜਾ ਮੇਰਾ ਬਾਜੇ ਅਨੰਦ ਮੇਰਾ ਮਨ ਲੀਣਾ, ਗੁਰ ਬਚਨੀ ਸਚਤਾ ਪਤੀਨਾ। ਪ੍ਰਾਣੀ ਰਾਮ ਭਗਤ ਸੁਖ ਪਾਇਆ, ਗੁਰਮੁਖ ਹਰ ਹਰ ਮਿੱਠਾ ਲਾਇਆ, ਹਰ ਹਰ ਨਾਮ ਵਸਾਇਆ। ਗੁਰਮੁਖ ਹਰ ਹਰ ਮਿੱਠਾ ਲਾਗੈ, ਹਰ ਹਰ ਨਾਮ ਸਮਾਇਆ ਰਾਓ, ਮਾਇਆ ਮੋਹ ਬਿਵਰਜ ਸਮਾਏ, ਸਤਿਗੁਰ ਭੇਟੇ ਮੇਲ ਮਿਲਾਏ, ਨਾ ਵਰਤ ਨਿਰਮੋਲ ਕਹੀਰਾ, ਤਿਤ ਰਾਤਾ ਮੇਰਾ ਮਨ ਧੀਰਾ। ਹਉਮੈ ਮਮਤਾ ਰੋਗ ਨ ਲਾਗੇ, ਰਾਮ ਭਗਤ ਜਾਂ ਕਾਪੋ ਭਾਗੈ, ਜਮ ਜੰਦਾਰ ਨ ਲਾਗੇ ਮੋਏ, ਨਿਰਵਣ ਨਾਨਕ ਹਿਰਦੇ ਹਰਿ ਸੋਏ। ਸ਼ਬਦ ਵਿਚਾਰ ਪਏ ਨਿਰੰਕਾਰੀ, ਗੁਰਮੁਖ ਜਾਗ ਦੁਰਮਤ ਪ੍ਰਹਾਰੀ, ਨਨ ਦਿਨ ਜਾਗ ਰਹੇ ਲਿਵ ਲਾਈ, ਜੀਵਨ ਮੁਕਤ ਗਤ ਅੰਤਰ ਪਾਈ। ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਜ ਸ਼ਬਦ ਸੰਘਾਰੇ, ਪਰ ਕਰ ਜੋ ਜਾਏ ਨ ਮੰਡੋ ਲਾਏ, ਸਹਿ ਨਿਰੰਤਰ ਹੋ ਸਮਾਏ। ਗੁਰਮੁਖ ਜਾਗ ਰਹੇ ਓ ਦੂਤਾ, ਸਤ ਬੈਰਾਗੀ ਤਤ ਪਰੋਤਾ, ਜਗ ਸੂਤਾ ਮਰਿਆ ਵੈ ਜਾਏ, ਬਿਨ ਗੁਰ ਸ਼ਬਦ ਨਾ ਸੋਜੀ ਪਾਏ। ਸ਼ਬਦ ਆਨੰਦ ਸ਼ਬਦ ਵਜੈ ਦਿਨ ਰਾਤੀ, ਅਵਗਤ ਕੀਕਤ ਗੁਰਮੁਖ ਜਾਤੀ, ਜਾਓ ਤਉ ਜਾਨੀ ਜਾਂ ਸ਼ਬਦ ਪਛਾਨੀ, ਇੱਕ ਹੋਰ ਅਵਰਿਆ ਨਿਰਬਾਣੀ। ਸੁਨ ਸਮਾਜ ਸਹਿਜ ਮਰਾਤਾ, ਤਾਜ ਪੋ ਲੋ ਬਾਏ ਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ। ਰਾਮ ਕਲੀ ਮੱਲਾ ਪੰਜਵਾਂ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ, ਜਿਸਕ ਮਿਲਿਆ ਸੋਈ ਬਿਧ ਜਾਣੇ, ਗੁਰਮੁਖ ਹੋਏ ਸੋ ਹੁਕਮ ਪਛਾਣੇ। ਝੂਠ ਨਾ ਬੋਲ ਪਾਂਡੇ, ਸੱਚ ਕਹੀਏ ਹਉਮੈ ਜਾਏ, ਸ਼ਬਦ ਗੁਰ ਲਈਆ ਰਾਵ। ਗਣ ਗਣ ਜੋਤਕ ਕਾਢੀ ਕੀਨੀ, ਪੜੇ ਸੁਣਾਵੇ ਤਤ ਨਚੀਨੀ, ਸਭ ਚਾਹ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਤਨੀ ਵਧਨ ਕਰ ਸਕਲੀ ਸਾਰ। ਨਾਵੈ ਧੂਵੈ ਪੂਜਾ ਸੇਲਾ, ਬਿਨ ਹਰ ਰਾਤੇ ਮੈਲੋ ਮੈਲਾ, ਗਰਮ ਨਿਵਾਰ ਮਿਲੇ ਪ੍ਰਸਾਰਥ, ਮੁਕਤ ਪ੍ਰਾਨ ਜਪ ਹਰ ਕਿਰਤਾਰਥ, ਵਾਜੇ ਵਾਦ ਨਾ ਵੇਦ ਵਿਚਾਰ ਹੈ, ਆਪ ਡੁਬੇ ਕਿਉਂ ਪਤਰਾ ਤਾਰ ਹੈ। ਘੜ ਘੜ ਬ੍ਰਹਮਚੀ ਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋ ਜੀ ਹੋਏ, ਗਣਿਤ ਗਣੀਏ ਸਹਿਸਾ ਦੁਖਤੀ ਹੈ, ਗੁਰ ਕੀ ਸਰਨ ਪਵੇ ਸੁਖਤੀ ਹੈ। ਕਰ ਅਪਰਾਧ ਸਰਨ ਹਮ ਆਇਆ, ਗੁਰ ਹਰ ਭੇਟੇ ਪੁਰਬ ਕਮਾਇਆ, ਗੁਰ ਸਰਨ ਨ ਪਾਈਐ ਬ੍ਰਹਮ ਨ ਗੁਰ ਸਰਨ ਨ ਆਈਐ ਬ੍ਰਹਮ ਨ ਪਾਈਐ, ਭਰਮ ਪੁਲਾਈਐ ਜਨਮ ਭਰ ਜਾਈਐ, ਜਮਦਰ ਬਾਦੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਆਚਾਰ, ਇੱਕ ਪਾਂਦੇ ਪੰਡਿਤ ਵਿਸਕਰਾਵੈ, ਦੁਬਦਾ ਰਾਤੇ ਮੈਲ ਨ ਪਾਵੈ। ਨਿਰ ਗੁਰਪ੍ਰਸਾਦੀ ਨਾਮ ਆਧਾਰ, ਕੋਟ ਮਧੇ ਖੋਜਨ ਅਪਾਰ, ਏਕ ਬੁਰਾ ਭਲਾ ਸਚ ਸੱਚ ਏਕ ਹੈ, ਬੁੱਝ ਵਿਗਿਆਨੀ ਸਤਿਗੁਰ ਕੀ ਟੇਕ ਹੈ।
ਗੁਰਮੁਖ ਵਿਰਲੀਏ ਕੋ ਜਾਣਿਆ, ਆਵਣ ਜਾਣਾ ਮੇਟ ਸਮਾਨਿਆ, ਜਿਨ ਕੈ ਹਿਰਦੇ ਏਕੰਕਾਰ, ਗੁਰ ਸਰਬ ਗੁਣੀ ਸਾਚਾ ਵਿਚਾਰ, ਗੁਰ ਕੇ ਭਾਣੇ ਕਰਮ ਕਮਾਵੈ, ਨਾਨਕ ਸਾਚੇ ਸਾਥ ਸਮਾਵੈ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹੁ ਕਰਸ਼ਾ ਕਾਇਆ ਚੀਜੈ, ਵਰਤ ਤਪਨ ਕਰ ਮਨੀ ਭੀਜੈ, ਰਾਮ ਨਾਮ ਸਰ ਅਵਰਨ ਪੂਜੈ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਜੰਦਾਰ ਜੋਇ ਨੀ ਸਕੈ, ਸਰਪਨ ਡਸ ਨਾ ਸਕੈ, ਹਰ ਕਾ ਰਸ ਭੀਜੈ ਰਹਾਉ, ਵਾਦ ਪੜੈ ਰਾਗੀ ਜਗ ਭੀਜੈ, ਤ੍ਰੈਗਣੁ ਵਿਖਿਆ ਮਨ ਜਨਮ ਮਰੀਜੈ, ਰਾਮ ਨਾਮ ਬਿਨ ਦੁਖ ਸੀ ਜੀਜੈ। ਚਾਰਸ ਪਵਨ ਸਿੰਘਾਸਨ ਭੀਜੈ, ਨਿਉਲੀ ਕਰਮ ਖੱਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ, ਅੰਤਰ ਪੰਚ ਅਗਨ ਕਿਉਂ ਤੀਰਥ ਦੀਜੈ, ਅੰਤਰ ਚੋਰ ਕਿਉਂ ਸਾਧ ਲਈਜੈ, ਗੁਰਮੁਖੋਇ ਕਾਇਆ ਗੜ ਲੀਜੈ, ਅੰਤਰ ਮਹਿਲ ਤੀਰਥ ਪਰਮੀਜੈ, ਮਾਨੀ ਸੁਚਾ ਕਿਆ ਸੋਚ ਕਰੀਜੈ। ਕਰਤ ਪਿਆ ਦੋਸ ਕਉ ਕੋ ਕਾਂ ਕੋ ਦੀਜੈ, ਅਣ ਨ ਖਾ ਦੇਈ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੈ, ਮਨ ਮੁਖ ਜਨਮੈ ਜਨਮ ਮਰੀਜੈ, ਸਤਿਗੁਰੂ ਪੂਚ ਸੰਗਤ ਜਨ ਕੀਜੈ, ਮਨ ਹਰ ਰਾਚੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕਰੀਜੈ। ਉਂਦਰ ਦੁੰਦਰ ਪਾਸ਼ਤਰੀ ਜੈ, ਧੁਰਕੀ ਸੇਵਾ ਰਾਮ ਰਵੀਜੈ, ਨਾਨਕ ਨਾਮ ਲੈ ਪ੍ਰਭ ਕਿਰਪਾ ਕੀਜੈ। ਰਾਮ ਕਲੀ ਮੱਲਾ ਪਹਿਲਾ, ਅੰਤਰ ਉਤਪੁਜ ਅਵਰ ਨ ਕੋਈ, ਕੋ ਕਈਆ ਕੋ ਪ੍ਰਭਤੇ ਸੋ ਪ੍ਰਭਤੇ ਹੋਈ, ਜੁਗੈ ਜੁਗੰਤਰ ਸਾਹਿਬ ਸਸ ਹੋਈ। ਉਤਪੁਤ ਪਰਲੋ ਅਵਰ ਨ ਕੋਈ, ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਿਨ ਜਪਿਆ ਤਸੀ ਸੁਖ ਪਾਇਆ, ਹਰ ਕੇ ਨਾਮ ਨਾ ਲਾਗੇ ਜਮ ਤੀਰ ਰਹਾਉ। ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰਾ ਤੋਲ, ਜੇਵਾ ਸੁਚੀ ਸਾਚਾ ਬੋਲ, ਕਰਦਾ ਸਾਚਾ ਨਾਹੀ ਰੋਲ। ਇੱਕ ਬਨ ਮੈਂ ਬੈਸੈ ਡੂਗਰ ਸਥਾਨ, ਨਾਮ ਵਿਸਾਰ ਪਚੈ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਹੱਠ ਹੰਕਾਰ ਕਰੈ ਨੀ ਪਾਵੈ, ਪਾਠ ਪੜੈ ਲੈ ਲੋਕ ਸੁਣਾਵੈ, ਤੀਰਥ ਭਰਮ ਵਿਆਦ ਨ ਜਾਵੈ, ਨਾ ਬਿਨਾ ਕੈਸੇ ਸੁਖ ਪਾਵੈ, ਯਤਨ ਕਰੈ ਬਿੰਦ ਕਿਵੇ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ, ਜਾਂ ਪੁਰਬਾ ਡੋਲੇ ਸਜਾਈ। ਬਿਨ ਨਾਮੈ ਜੀਉ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮਨੁ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪਤਾਵੇ ਭੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅੰਬ ਮਾਨ ਭੇਵਾ, ਕਰਮ ਲੈ ਪਾਵੈ ਸਚ ਨਾਮ, ਤੂੰ ਸਰਣਾਗਤ ਰਹੋ ਸੁਭਾਉ, ਤੁਮ ਦੇ ਉਪਜੇ ਭਗਤੀ ਪਾਓ, ਜਪ ਜਾਪੋ ਗੁਰਮੁਖ ਜਾਵ ਨਾਉ, ਹੋ ਮੈਂ ਗਰਭ ਜਾਏ ਬੇਚਾ, ਹੋ ਮੈਂ ਗਰਭ ਜਾਏ ਮਨ ਭੀਜੈ, ਝੂਠ ਨਾ ਪਾਵਸ ਪਾਖਣ ਕੀ ਜੈ, ਬਿਨ ਗੁਰ ਸ਼ਬਦ ਨਹੀਂ ਕਰਬਾਰ, ਨਾਨਕ ਗੁਰਮੁਖ ਤਤ ਵਿਚਾਰ।

ਤੇਤਾ ਦੁਖ ਲਾਗੈ ਨਾ ਵਿਸਾਰ ਪਹੁਜਲ ਪਿਆ। ਤਨ ਧਨ ਦੇਖਤ ਗਰਭ ਮੈਂ ਗਿਆ, ਕਣਕ ਕਾਉਣੀ ਸੋ ਹੇਤ ਵਧਾਏ, ਕੀ ਨਾ ਵਿਸਾਰੇ ਪਰਮ ਗਿਆ ਰਹਾ। ਜਤ ਸਤ ਸੰਜਮ ਸੀਲ ਨਾ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ, ਪੁਣ ਦਾਨ ਇਸਨਾ ਨਾ ਸੰਜਮ ਸਾਹ ਸੰਗ ਬਿਨ ਵਾਦ ਵਜਾਇਆ, ਲਾਲਚ ਲਾਗੇ ਨਾ ਵਿਸਾਰਿਓ ਆਵਤ ਜਾਵਤ ਜਨਮ ਗਿਆ।

नाम न सर्व दया बिन गुर शब्द न कर पद पावे, राम नाम बिन नरक गया। फिर मैं वेश करे नटुआ ज्यों, मोह पाप में गलत पिया। इनको माया देख एत उत माया देख, पुसारी मोह माया के मगन पिया। करें बकार विथार करने रे, सुरत शब्द बिन परम गए पया। हो मैं रोग बा दुख लागा, गुरु मुले वो रोग गया। सुख संपत आवत देखे, अंत काल किसे साथन साकत मन अभिमान पया। जिसका ए तन धन सो, फिर ले वे अंतर सहसा दुख पया। अंत काल किस साधना चाल है, जो दिशा सब तिसे मया। आद पुरख अपरंपर सो प्रभ, हर ना और दे ले पार पया। मुए को रोवे किसे सुनावे, पै सागर असरार पया। देख उठम बाया ग्रह पंदर, साकत जंजाल पराल पया। जा आए ता तिने पठाए, चाले तिने बुलाए लया। जो कुछ करना सो कर रहा, बख्शन हार बख्श लिया। जिन राम जिन ए चाख्या, राम रसायन तिरकी संगत कोज पया। रिद सिद्ध बोध ज्ञान गुरु ते पाया, मुक्त पदार शरण पया। दुख सुख गुरमुख सम कर जाना, हरक सोग ते बिरख पया। आप मार गुरमुख कर पाए, नानक सह समाध लिया। राम कली दखनी मल्ला पहला, जत सत संजम साज दड़ाया। सास शब्द रस लीना, मेरा गुरदयाल सदा रंग लीना। ऐन सरह एक लागे, साचे देख पतीना रहा। रह गगन पर दिष्ट समय, सर अनंद शब्द रंगीना। सत बंद कपीन भरपुर लीना, जेवा रंग रसीना। मिले गुरु साचे जिन रचा, चे किरत विचार वतीना। एक मह सर्व सर्व मैं एका, एक सतगुर देख दिखाई। जिन किए खंड मंड ब्रह्मण, जिन किए खंड मंडल ब्रह्मंडा। सो प्रभ लगन जाई, दीपक दीपक बुरगा सह त्रिपुण जोत दिखाई। सचे तक सच मैली बैठे, निरपो ताड़ी लाई। मोह गया बैरागी जोगी, खटखड़ किंगरी वाई। नानक शरण प्रभु ते छूटे, सतगुरु सच सकाई। राम कलीम अल्लाह पहला, आओ हथ हस्त मणि कर छाया। तरंग गगन कल तारी, गुरमुख केती शब्दो धारी। संतो रहाओ ममता मार, हो मैं सोखा त्रिपुण जोत मारी। मनसा मार मन मैं रख, सतगुरु शब्द विचारी। सिंगी सुरत नाद वाजै, कड़कड़ जोर तुम्हारी। पर पंच बेण तही मन रखे, ब्रह्म अग्न प्रचारी। पंच तात मिल का अंस दीपक, निर्मल ज्योत अपारी। राव सस लोके एतन किंगरी, वाजे शब्द दरारी। शिव नगरी में आसन औदु, अलक अगम अपारी। काया नगरी एम राजा, पंच वसै विचारी। राव शब्द रवै आसन वन कर वैस राजा, अदल करे गुणकारी। काल बिकाल कै कह बपरे, जीवित मुआ मन भारी। ब्रह्मा विष्णु एक मूर्त आपे करता कारी। काया सोध तरे पव सागर, आत्म तत् विचारी। गुर सेवा ते सदा सुख पाया, अंतर शब्द रव्या गुणकारी। आपे मेल लय गुणदाता, होमे तृष्णा वारी। त्रै गुण मेटे चौथे वरतै, एहा भगत नारी। गुरमुख हो शब्द आत्म चिन्हो, हृदय एक मरारी। मनुआ अस्त्र सब दे राता, ए करनी सारी। वेद बात करना पाखण औदु, गुरमुख शब्द विचारी। गुरमुख जो कबावे औदु, जत्सा शब्द विचारी। शब्द मरे मन मारे औदु, जुगत जोग जुगत विचारी। माया मोह भोजन है औखद, शब्द तरे कुल तारी। शब्द सूर जुग चारे औदु, बाणी पग विचारी। एक मन माया मोह व्यापया, ओ निकसे शब्द विचारी। आप बख्शे मेल मिलाए, नानक सरन तुम्हारी। राम कली भला तीजा अष्टपदियां। एक ओंकार सतगुर प्रसाद, सरमै दिया नवंदरा कन्नी पाए। जोगी खिंता कर तू दया, आवन जान विभूत लाए। जोगी ता तीन पवन जिन लया, ऐसी किंगरी बजाए। जोगी जित किंगरी अनद वाजे, हास्यो रेल मिलाए। राव
ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾ ਭਗਤ ਪਾਏ। ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰ ਸੁਜਾਈ, ਮਨ ਦ੍ਰਿੜ ਕਰ ਰੱਖੇ ਰੋਗ ਬਹਿ ਜੋਗੀ ਤਾਂ ਤੇਰੀ ਕਿਰਪਾ ਜਾਏ। ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ ਤਾਂ ਨਾ ਪੱਲੇ ਪਾਏ, ਇੰਦਰੀ ਇਤ ਕਿੰਗਰੀ ਧਿਆਨ ਲਾਗੈ ਜੋਗੀ ਤਾਂ ਜਨਮ ਤਾਂ ਜੋਗ ਨਾ ਸੱਚ ਪੱਲੇ ਪਾਏ। ਇਤ ਕਿੰਗਰੀ ਸਾਥ ਨਾ ਆਵੇ ਜੋਗੀ ਅਭਿਮਾਨ ਵਿੱਚੋਂ ਜਾਈ, ਭਉ ਭਾਉ ਦੋਏ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਜੋਗੀ ਵਾਜ ਜੰਤੀ ਵਾਜੈ, ਇਨ ਬਿਦ ਤਿਸਨਾ ਖੰਡੀ ਹੁਕਮ ਵਜੈ ਸੋਏ, ਹੁਕਮ ਬੁਝੈ ਸੋ ਜੋਗੀ ਕਹੀਐ ਇੱਕ ਸੁਨ ਲਾਏ, ਸਹਿਜਤਾ ਟੁੱਟੈ ਨਿਰਮਲ ਹੋਵੇ ਜੋਗ ਜੋਗ ਸੇ ਪਾਏ। ਨਦਰੀ ਆਉਂਦਾ ਸਭ ਕੁਛ ਬਿਨਸੇ, ਹੰਸੇ ਤਿਸ ਤਲਾਇਆ ਲਾਏ, ਸਤਿਗੁਰੂ ਨਾਨਕ ਤੇਰੀ ਭਾਵਨੀ ਲਾਗੈ ਤਾਂ ਇਹ ਸੋ ਜੀ ਪਾਏ। ਇਹ ਜੋਗ ਨਾ ਹੋਵੇ ਜੋਗੀ ਜੇ ਕੁਟਾਮਕ ਛੋਟ ਪ੍ਰਭਾਵਣ ਕਰੇ, ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਹਰ ਅੰਮ੍ਰਿਤ ਪ੍ਰਭਲਾ ਹੈ। ਇਹ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸਮੈਂ ਵੱਡੀ ਰੋਗ ਇਸ ਮੈਂ ਹੈ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਯਤਨ ਕਰ ਭੇਖ ਕਰੇ ਜੋਗੀ ਰੋਗ ਨ ਜਾਏ ਗਵਾਇਆ, ਹਰ ਕਾ ਨਾਮ ਉਹ ਖੁਦ ਹੈ ਜੋਗੀ ਜਿਸਨੂੰ ਮਨ ਵਸਾਏ, ਗੁਰਮੁਖ ਹੋਵੇ ਸੋਈ ਬੁਝੈ ਜੋਗ ਜੋਗ ਸੋ ਪਾਏ, ਜੋਗੇ ਕਾ ਮਾਰਗ ਵਿਖਮੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖਿਆ ਵਿੱਚੋਂ ਪਰਮ ਚੁਕਾਏ। ਵੀਣੋ ਜਾਏ ਕੁੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਈ, ਕਹਿ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੇ ਸਮਾਏ। ਰਾਮਕਲੀ ਮੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ ਰਹਾਓ, ਸੱਚ ਰਹੋ ਸਦਾ ਸਹਿਜ ਸੁਖ ਉਪਜੈ, ਕਾਮ ਕ੍ਰੋਧ ਬਿਖ ਜਾਈ ਆਪ ਛੋੜ ਨਾਮ ਲੈ ਲਾਗੀ, ਮਮਤਾ ਸੁਰ ਜਲਾਈ ਜਿਸ ਤੇ ਉਪਜੈ ਤਿਸ ਤੇ ਬਸੇ ਅੰਤੇ ਨਾਮ ਸਖਾਈ। ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜਿਨ ਰਚਾਈ, ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਲਿਵਲਾਈ, ਸਤਸੰਗ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ, ਭਰਮ ਨਾ ਭੁੱਲੋ ਸਤਿਗੁਰ ਸੇਵੋ ਮਨ ਰੱਖੋ ਇਕਠਾਈ, ਬਿਨ ਨਾਵੇ ਸਭ ਭੁੱਲੀ ਪ੍ਰਦੀਪ ਬਿਰਸਾ ਜਨਮ ਗਵਾਈ, ਜੋਗੀ ਜੁਗਤ ਗਵਾਈ ਹੰਡੇ ਪਾਕੜ ਜੋਗ ਨ ਪਾਈ, ਸਿਵ ਨਗਰੀ ਮੈਂ ਆਸਣ ਬੈਸੈ ਗੁਰਸਬ ਦੀ ਜੋਗ ਪਾਈ, ਧਾਤਰ ਬਾਜੀ ਸ਼ਬਦ ਨਿਵਾਰੇ ਨਾਮ ਸਿਮਨ ਆਈ, ਦੇਹ ਸਰੀਰ ਸਰਬ ਰਹਿ ਸੰਤੋ ਇਸਨਾਨ ਕਰੇ ਲਿਵਲਾਈ, ਨਾਮ ਸਨਾਨ ਕਰੇ ਸੇਦਾਨ ਨਾਮ ਸਨਾਨ ਕਰੇ ਸੇਜਨ ਨਿਰਮਲ ਗੁਰਦੇ ਬੈਲ ਮਿਲ ਗਵਾਈ, ਤ੍ਰੈ ਗੁਣ ਚੇਤ ਨਾ ਚੇਤੇ ਨਾਹੀ ਬਿਨ ਨਾਵੇ ਬਿਨ ਸਜਾਈ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣ ਪਰਮ ਸੁਖਾਈ, ਗੁਰਪ੍ਰਸਾਦੀ ਤ੍ਰਿਪਟੀ ਛੂਟੈ ਚੌਥੇ ਬਦਲ ਮਿਲਾਈ, ਪੰਡਿਤ ਪੜੈ ਪੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ, ਵਿਖਿਆ ਮਾਤੇ ਪਰਮ ਪੁਲਾਏ ਉਪਦੇਸ਼ ਕਰੈ ਵਿਸਪਾਈ, ਜਨਮ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੁਗਤ ਪਾਏ ਸਬਦੇ ਸਾਸ ਸਮਾਈ, ਕਾਇਆ ਨਗਰੀ ਸਬਦੇ ਖੋਜੇ ਨਾਮ ਨਵੇਰਨ ਪਾਈ, ਮਨਸਾ ਮਾਰ ਮਨ ਸਹਿ ਸਮਾਨਾ ਬਿਨ ਰਸਨਾ ਉਸਤਤ ਕਰਾਈ, ਲੋਹਿਣ ਦੇਖ ਰਹਿ ਬਸਮਾਦੀ ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹਿ ਨਿਰਕਾ ਨਿਰਾਲਮ ਜੋਤੀ ਜੋਤ ਮਿਲਾਈ, ਹੋ ਗੁਰਸਬਦ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਗੈ ਬੇਨਤੀ ਨਾਮੋ ਗਤਮਤ ਪਾਏ, ਰਾਮਕਲੀ ਮੱਲਾ ਤੀਜਾ, ਹਰ ਕੀ ਪੂਜਾ ਦਰਮ ਬੈ ਸੰਤੋ ਕਹਿਣਾ ਕੁਛ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਾਓ, ਹਰ ਬਿਨ ਸਭ ਕੁਛ ਹੈ ਮੈਲਾ ਸੰਤੋ ਕਿਆ ਪੂਜ ਚੜਾਈ, ਹਰ ਸਾਚੇ ਪਾਵੇ ਤਾਂ ਪੂਜਾ ਹੋਵੇ ਭਾਣਾ ਮਨ ਵਸਾਈ, ਪੂਜਾ ਕਰੇ ਸਭ ਲੋਕ ਸੰਤੋ ਬਰਮੁਖ ਥਾਏ ਨ ਪਾਈ, ਸਬਦ ਮਰੈ ਮਨ ਨਿਰਮਲ ਸੰਤੋਏ ਪੂਜਾ ਤਾਂ ਪਾਈ, ਪਤਿਤ ਪਾਵਨ ਸੇਜਨ ਸਾਚੇ ਏਕ ਸਬਦ ਲੜਾਈ, ਬਿਨ ਨਾਮੈ ਹੋਰ ਪੂਜਾ ਪੂਜ ਨਾ ਹੋਵੀ, ਪਰਮ ਪੁਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋ ਰਾਮ ਨਾਮ ਲਿਵਲਾਈ, ਆਪੇ ਨਿਰਮਲ ਪੂਜ ਕਰਾਏ ਗੁਰਸਬਦੀ ਪਾਚੇ ਗੁਰ ਸਬਦੀ ਥਾਏ ਪਾਈ, ਪੂਜਾ ਕਰੇ ਪਰ ਬਿਦ ਨਹੀਂ ਜਾਣੈ ਦੂਜੇ ਪਾਏ ਮਨ ਮਨ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੈ ਤਾਂ ਭਾਣਾ ਮਨ ਵਸਾਈ,
ਪਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸੁਖਾਈ ਆਪਣਾ ਪਾਣਾ ਆਪਣਾ ਆਪ ਨਪਸਾਣੇ ਸੰਤੋ ਕੂੜ ਵਡਿਆਈ ਪਾਖਣ ਕੀ ਨੇ ਜਮ ਨੀਡੋ ਛੋਡੈ ਜੈ ਲੈ ਜਾਸੀ ਪਥ ਗਵਾਏ ਜਿਨ ਅੰਤਰ ਸ਼ਬਦ ਆਪ ਪਛਾਣੈ ਗਰਮੈ ਤਨੀ ਪਾਈ ਏ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਖਾਣੈ ਸਤਸੰਗ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਨਰ ਸਾਚੇ ਸੋਭਾ ਪਾਈ ਸਾਚੀ ਬਾਣੀ ਸਤ ਸਮਾਵੈ ਸਚ ਨਾਮ ਨਿਰਲਾਈ ਭੈ ਭੰਜਨ ਅਤ ਪਾਪ ਨਿਕੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕਿਛ ਆਪੇ ਆਪ ਵਰਤੈ ਨਾਨਕ ਨਾ ਵਡਿਆਈ ਰਾਮ ਕੀ ਮੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਨ ਸਬਦੇ ਮਹਿਲ ਉਤਾਰੀ ਸੰਤੋ ਗੁਰਮੁਖ ਨਾਮ ਨਿਰੰਕਾਰੀ ਸੱਚਾ ਨਾਮ ਸੈਕਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਚੇ ਫਿਰ ਪਾਰਸ ਹੋਵੇ ਹਰ ਜੀ ਆਪਣੀ ਕਿਰਪਾ ਤਾਰੀ ਇੱਕ ਪੇਖ ਕਰੈ ਸਿੰਚੈ ਭਵਾਨੀ ਤਿੰਨ ਸੁਵੈ ਬਾਜੀ ਹਾਰੀ ਇੱਕ ਅਨੰਦਨ ਭਗਤ ਕਰੈ ਅੰਦਨ ਦਾਤੇ ਰਾਮ ਨਾਮ ਉਰ ਹਾਰੀ ਉਰ ਤਾਰੀ ਅੰਦਨ ਦਾਤੇ ਸਹਿਜੇ ਮਾਤੇ ਸਹਿਸੇ ਬਹੁਮੈ ਮਾਰੀ ਪੈਵਨ ਭਗਤ ਨਾ ਹੋਵੀ ਕਵੀ ਕੋ ਭਾਏ ਥੈ ਸਵਾਰੀ ਮਾਇਆ ਮੋਹ ਸਭ ਜਗ ਪਿਆ ਪੈ ਤਤ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਜਿਸਕਾ ਗੁਣਾ ਕਿਆ ਅੰਤ ਨਾ ਪਾਇਆ ਹੋ ਗਾਵਾਂ ਸਬਦ ਵਿਚਾਰੀ ਹਾਰ ਜੀਓ ਜਪੀ ਹਰ ਜੀਓ ਸਲਾਈ ਵਿੱਚੋ ਆਪ ਨਿਵਾਰੀ ਨਾ ਪਦਾਰਥ ਗੁਰਤੇ ਪਾਇਆ ਖੁੱਟ ਸਚੇ ਭੰਡਾਰੀ ਆਪਣੇ ਭਗਤਾਂ ਨੂੰ ਆਪੇ ਤੁੱਟਾ ਆਪਣੀ ਕਿਰਪਾ ਕਰ ਤਲ ਧਾਰੀ ਤਿੰਨ ਸਾਚੇ ਨਾਮ ਕੀ ਗੱਤ ਸਦਾ ਭੁੱਖ ਲਾਗੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਵਨ ਸਭ ਵਿਚਾਰੀ ਜੀਓ ਆਪਣੇ ਸਭ ਕੇ ਸਹਿਤ ਪਣਾ ਤੇ ਸਕਾ ਭਾਲ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੋਈ ਜਨ ਤੇਰੇ ਭੋਜਨ ਪਾਰ ਉਤਾਰੀ ਬਿਨ ਹਰ ਜਾਪੇ ਬਿਨਾਂ ਸਾਚੇ ਕੋ ਮਹਿਲ ਨਾ ਪਾਵੈ ਪੂਜੇ ਕੋ ਵਿਚਾਰੀ ਗੋੜੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸੁਧ ਵਿਚਾਰੀ ਜੋ ਪ੍ਰਭ ਖੋਜੇ ਸਹੀ ਬੂਝੈ ਹੋਏ ਫੂਟ ਮੂਹੇ ਅਹੰਕਾਰੀ ਹੋਰ ਫੂਟ ਮੂਹੇ ਅਹੰਕਾਰੀ ਬਾਦੀ ਬਿਨ ਸੇ ਸੇਵਕ ਸੇਵਕੈ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਪਿਆ ਗਿਆਨ ਵਿਚਾਰੈ ਹੋਮੈ ਤਸਨਾ ਮਾਰੀ ਸਤਿਗੁਰ ਦਾਤਾ ਤਨੇ ਪਛਾਤਾ ਜਿਨ ਕਹਿ ਕਿਰਪਾ ਤੁਮਾਰੀ ਸਤਿਗੁਰੂ ਨਾ ਸੇਵੈ ਕਾਇਆ ਲਾਗੇ ਕਾਇਆ ਫਲ ਲਾਗੇ ਡੂਬ ਹੋਏ ਅਹੰਕਾਰੀ ਅੰਤਰ ਸਾਸ ਧਰਮ ਕੁਮਾਰ ਧਰਮ ਅੰਦਰ ਸਾਸ ਜਿਚਰ ਸਹਿਸਾ ਜਿਚਰ ਅੰਦਰ ਸਾਸ ਤਿਰ ਸੇਵਾ ਕੀਜੈ ਜਾ ਮਿਲਿਆ ਰਾਮ ਮੁਰਾਰੀ ਅਨੰਦਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਪੀਤ ਪਿਆਰੀ ਮਨ ਧਨ ਵਾਰੀ ਵਾਰ ਕੁਮਾਰੀ ਆਪਣੇ ਗੁਰਬਟੋਂ ਬਲਿਹਾਰੀ ਮਾਇਆ ਮੋਹ ਬਿਨ ਜਾਏ ਗਾਉਂ ਬ੍ਰਹਿ ਸ਼ਬਦ ਵਿਚਾਰੀ ਆਪ ਜਗਾਏ ਸੋਏ ਜਾਗਿਆ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਹੀ ਮੂਹੇ ਜੇ ਨਾਮ ਨਾ ਚੇਤੇ ਭਗਤ ਭਈਏ ਵਿਚਾਰੀ ਰਮਕਲੀ ਮੱਲਾ ਪੰਜਵਾਂ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰੁਤਰੇ ਅਗਾਈ ਸੰਤੋ ਗੁਰਮੁਖ ਮੁਕਤ ਕਗਤ ਪਾਈ ਏਕ ਨਾਮ ਵਸਿਆ ਕਢੇ ਅੰਤਰ ਪੂਰੇ ਗੁਰ ਕੀ ਵਡਿਆਈ ਰਾਉ ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਖ ਸਭਾਈ ਜੋ ਕੁਛ ਕਰਨਾ ਸੋ ਕਰ ਰਿਹਾ ਔਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਤੰਦੇ ਲਾਏ ਕਿਸੇ ਸਿਰੇ ਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਪਾਏ ਅਲਖਣ ਲਖਣਾ ਜਾਏ ਆਪੇ ਮਾਰ ਜੀ ਵਾਲੇ ਆਪੇ ਇਸ ਨੂੰ ਤਿਲਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਣ ਭਾਗੀ ਜਿੰਨੀ ਏਕੋ ਜਾਤਾ ਸੱਚੇ ਰੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬਜਾਈ ਇੱਕ ਨਾ ਨਾਉ ਆਪ ਲਾਏ ਇੱਕ ਨਾ ਗੁਰਮੁਖ ਦੇ ਬਜਾਈ ਸਦਾ ਸਦਾ ਸਾ ਲਾਏ ਹੋ ਸੰਤੋ ਤਿਸਦੀ ਵੱਡੀ ਵਡਿਆਈ ਇਸ ਬਿਨਾਂ ਅਵਰਨਾ ਕੋਈ ਰਾਜਾ ਕਰਤ ਪਾਪਸ ਬਣਤ ਬਣਾਈ ਨਿਆਉ ਤਿਸੇ ਕਾ ਸਦ ਸਾਚਾ ਵਿਰਲੇ ਹੁਕਮ ਨਾਈ ਜਿਸਨ ਤਿਸ ਨੂੰ ਪ੍ਰਾਣੀ ਸਦਾ ਧਿਆਵ ਜਿਹਨੂੰ ਗੁਰਮੁਖ ਬਣਤ ਬਣਾਏ ਸਤਿਗੁਰੂ ਪੇਟੇ ਸੋ ਜਨ ਸੀਜੈ ਜਿਹਨੇ ਹਿਰਦੇ ਨਾਮ ਵਸਾਈ
आप सच्चा आप सदा है साचा बाणी संत शब्द सुनाई नानक सुन वेख रहा विसमाद मेरा प्रभरा व्या सर्वथाई राम कली मल्ला पंजवा अष्टपदियां एक ओंकार सतगुरु प्रसाद किन्हीं किया पवर्त प्रसारा पर व्रत पसारा किन्हीं किया पूजा विस्तारा किन्हीं निवल प्रियंग में साधे मोहे दीन हर हर आराधे तेरा प्रोसा प्यारे आना जाना वेसारा किन्हीं ग्रह वाण किन्हीं ग्रह ताज वाण खंड पाया किन्हीं मोन दूत सताया कोई कहतो नंद भगवती मोहे दीन हर हर ओट लीती किन्हीं क्या हो तीर्थवासी कोई आन ताज पया उदासी किन्हीं पौन ता सब धरती करया मोहे दीन हर हर परया किन्हीं क्या मैं कुले वड्याई किन्हीं क्या बाबो पाई कोई कह मैं तने पसारा मोहे दीन हर हर आधारा

ਇਹ ਭਾਤ ਭਰਾਤ ਪੁਤਹਾਰੀ ਜਿੰਦੀ ਹੈ ਤੁਧ ਬਰਨਾ ਮੀਤਾ ਤੇ ਠਾਕਰ ਕੋ ਰੱਖ ਲਿਓ ਚੀਤਾ ਜਿੰਦੀ ਆ ਤੁਧ ਪਵਨ ਅਮੋਲਾ ਜਿੰਦੀ ਆ ਤੁਧ ਨੀਰ ਨਿਰਮੋਲਾ ਜਿੰਦੀ ਆ ਤੁਧ ਭਾਵਕ ਬਲਣਾ ਤਿਸ ਠਾਕਰ ਕੀਰੋ ਮਨ ਸਰਣਾ ਛੱਤੀ ਅੰਮ੍ਰਿਤ ਜਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕੋ ਦੀਏ ਬਸਤਾ ਦੀਓ ਬਰਤਨ ਬਲਣਾ ਤਿਸ ਠਾਕਰ ਕੇ ਰੱਖ ਚਿਤ ਰੱਖ ਸਰਣਾ ਪੇਖਨ ਕੋ ਨੇਤਰ ਸੁਣਨ ਕੋ ਕਰਣਾ ਹਸਤਕ ਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੇ ਨੀ ਸੀਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਇਹਾਂ ਉਹਾਂ ਇਹ ਕਹਿ ਹੋਏ ਜਦ ਕਰ ਦੇਖਿਆ ਤਤ ਤਤ ਸੋਹੀ ਤਿਸ ਸੇਵਕ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਕ ਨਾ ਸਾਰੈ ਹਮ ਅਪਰਾਧੀ ਨਿਰਗੁਣੀ ਆਰੇ ਨਾ ਕਿ ਸੇਵਾ ਨਾ ਕਰਮ ਵਾਰੇ ਗੁਰਬੋਇਤ ਵੱਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮਕਲੀ ਮਹੱਲਾ ਪੰਜਵਾਂ ਕਾਉ ਬਿਆਵੈ ਰੰਗ ਰਸ ਰੂਪ ਕਾਉ ਬਿਆਵੈ ਮਾਏ ਬਾਪ ਪੂਤ ਕਾਉ ਬਿਆਵੈ ਰਾਜ ਮਿਲਖਵਾ ਪਾਰਾ ਸੰਤ ਦਿਆਵੈ ਹਰ ਨਾਮ ਆਧਾਰਾ ਰਚਨਾ ਸਾਜ ਬਣੀ ਸਬਕਾ ਏਕਤਾ ਨੀ ਰਾਉ ਕਾਉ ਬਿਆਵੈ ਬੇਦਰਬਾਦ ਕਾਉ ਬਿਆਵੈ ਰਸਨਾ ਸਾਧ ਕਾਉ ਬਿਆਵੈ ਲੰਪਟ ਸੰਗਨਾਰੀ ਸੰਤ ਵਰਚੈ ਕੇਵਲ ਨਾ ਮਰਾਰੀ ਕਾਉ ਬਿਆਵੈ ਕੀਰਤ ਜੂਆ ਕਾਉ ਬਿਆਵੈ ਅਮਲੀ ਹੁਆ ਕਾਉ ਬਿਆਵੈ ਬਾਰ ਪਰ ਦਰਬ ਚੁਕਾਏ ਹਰ ਜਨ ਤਿਆਵੈ ਨਾਮ ਚਿਤ ਲਾਏ ਕਾਉ ਬਿਆਵੈ ਜੋਗ ਤਪ ਪੂਜਾ ਕਾਉ ਬਿਆਵੈ ਸੁਖ ਰਬੂਜਾ ਕਾਹੂ ਰੋਗ ਸੋਗ ਪਰਮੀ ਜਾ ਕਾਹੂ ਪਵਨ ਧਾਰ ਪਵਨ ਧਾਰ ਜਾਤ ਵਿਆਏ ਸੰਤ ਵਿਆਵੈ ਕੀਰਤਨ ਗਾਏ ਕਾਉ ਬਿਆਵੈ ਦਿਲ ਰਹਿਣ ਚਾਲਤ ਕਾਉ ਬਿਆਵੈ ਸੋਪੜ ਮਾਲਤ ਕਾਉ ਬਿਆਵੈ ਬਾਲ ਪੜਾਵਤ ਸੰਤ ਵਿਆਵੈ ਹਰ ਜਸ ਗਾਵਤ ਕਾਉ ਬਿਆਵੈ ਨਟ ਨਾਟਕ ਨਿਰਤੇ ਸੰਤ ਵਿਆਹ ਕਾਉ ਬਿਆਵੈ ਜੀਆਏ ਧਰਤੇ ਕਾਉ ਬਿਆਵੈ ਰਾਜਮਨ ਨਟਤੇ ਸੰਤ ਵਿਆਵੈ ਹਰ ਜਸ ਧਰਤੇ ਕਾਉ ਬਿਆਵੈ ਮਥਮ ਸੂਰਤ ਕਾਉ ਬਿਆਵੈ ਸੇਵਾ ਸੰਗ ਜ਼ਰੂਰ ਸੇਵਾ ਜ਼ਰੂਰਤ ਕਾਉ ਬਿਆਵੈ ਸੋਧਤ ਜੀਵਤ ਸੰਤ ਵਿਆਵੈ ਹਰ ਰਸ ਪੀਵਤ

ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕੇ ਬਲ ਬਲ ਜਾਉ ਰਾਮ ਕਲੀ ਮੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਬਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਪਹੁੰਚ ਜਾਏ ਐਸੇ ਸੰਜਨਾ ਰਾਖੇ ਹਰ ਨਾਏ ਐਸੇ ਰੱਖ ਹਾਰ ਦਿਆ ਜਦ ਕਲ ਪੇਖੋ ਤੁਮ ਪ੍ਰਪਾਲ ਰਹਾ ਜਲ ਪੀਵੇ ਜੋ ਤ੍ਰਿਖਾ ਮਟੰਤ ਤਨ ਬਿਕਸੇ ਗ੍ਰਹਿ ਆਵਤ ਕੰਤ ਲੋਭੇ ਕਾ ਤਨ ਪੜਨ ਆਧਾਰ ਤਿਉ ਹਰ ਜਨਮ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਾਖੇ ਰਖਵਾਰਾ ਮਾਤ ਪਿਤਾ ਦਿਆ ਕੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਬਿਜਨ ਮਿਲ ਜਾਏ ਤਿਉ ਹਰ ਜਨ ਰਾਖੇ ਕੰਠ ਲਾਏ ਜਿਉਂਦਲੇ ਭਿਗਤ ਹੋਏ ਆਨੰਦ ਗੂੰਗਾ ਬਕਤ ਗਾਵੇ ਬੋਛਿੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੇ ਨਾਮ ਸਗਲ ਉਧਾਰ ਜਿਉ ਪਾਵਕ ਸੰਗ ਸੀਤ ਨਾ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਗ ਸੰਤ ਵਿਨਾਸ ਜਿਉ ਸਭਨ ਕਪੁਰ ਊਜਲ ਹੋਤ ਨਾਮ ਜਪ ਸਭ ਭਰਪੋ ਖੋਤ ਜਿਉ ਚੱਕਵੀ ਸੂਰਜ ਕੀ ਆਸ ਜਿਉ ਚਾਤਰਕ ਬੂੰਦ ਕੀ ਪਿਆਸ ਜਿਉ ਕ੍ਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਬਣੇ ਸੁਖਾਨੇ ਤੁਮ ਰੀ ਕਿਰਪਾ ਤੇ ਲਗੀ ਪ੍ਰੀਤ ਦਿਆਲ ਪੈ ਵਿਤਾਏ ਚੀਤ ਦਿਆ ਤਾਰੀ ਤਿਨ ਤਾਰਨ ਹਾਰ ਬੰਧਨ ਤੇ ਹੋਏ ਛੁਟਕਾਰ ਸਭ ਦਾ ਥਾਨ ਦੇਖੇ ਨੈਣ ਲੋਏ ਤਿਸਮਨ ਦੂਜਾ ਔਰ ਨ ਕੋਏ ਭਰਮ ਤੇ ਝੂਟੇ ਗੁਰਪ੍ਰਸਾਦ ਨਾਨਕ ਪੇਖਿਆ ਸਭ ਸਮਾਦ ਰਾਮ ਕਲੀ ਮੱਲਾ ਪੰਜਵਾ ਜੀ ਜੰਤ ਸਭ ਪੇਖਿਆ ਸਗਲ ਪ੍ਰਭ ਤੁਮਰੀ ਪ੍ਰਭ ਸਗਲ ਤੁਮਾਰੀ ਧਾਰਨਾ ਮਨ ਹਰ ਕੇ ਨਾਮ ਧਾਰਨਾ ਰਾਵ ਫਿਰ ਮੈਂ ਥਾਪੋ ਥਾਪੇ ਕੁਦਰਤ ਸਭ ਕਰਤੇ ਕੇ ਕਾਰਣਾ ਕਾਮ ਕਰੋ ਲੋ ਝੂਟੁੰਦਾ ਸਾਧੂ ਸੰਗ ਵਿਦਾਰਣਾ ਨਾਮ ਚ ਪਦਮਨ ਨਿਰਮਲ ਹੋਵੇ ਸੁਖੇ ਸੁਖ ਵਿਦਾਰਣਾ ਭਗਤ ਸਰਨ ਜੋ ਆਵੇ ਪ੍ਰਾਣੀ

0: ਸਾਰਾ ਸੁਖ ਦੁਖ ਸਮਨ ਕੀ ਵਰਤਾ ਤੁਮੀ ਆਗੇ ਸਾਰਣਾ ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀਆ ਪਾਲਣਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਜੇ ਮਾਰਨਾ ਰਾਮ ਕਲੀ ਮੱਲਾ ਪੰਜਵਾਂ ਅਸ਼ਟਪਦੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੇ ਹਰ ਸਿਉ ਲੇ ਮਿਲਾਈ ਮੇਰਾ ਗੁਰਪੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤ ਹੋਏ ਸਖਾਈ ਰਾਵ ਸਗਲ ਦੁਖ ਕਾ ਡੇਰਾ ਭਰਨਾ ਸੰਤ ਤੂਰ ਮੁਖ ਲਾਈ ਪਤਿਤ ਪੁਨੀਤ ਕੀ ਏਖਨ ਪੀਤਰ ਗਿਆਨ ਦੇਰ ਵਜਾਈ ਕਰਨ ਕਾ ਸਵਰਾ ਸੁਆਮੀ ਨਾਨਕ ਤਿਸਰਣ ਆਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲੇ ਲਾਈ ਅੰਧ ਕੋ ਵਿਖਿਆ ਤੇ ਕਾਢਿਓ ਸਾਹ ਸ਼ਬਦ ਬਣਿਆਈ ਜਨਮ ਮਰਨ ਕਾ ਸਹਿ ਸਾਧੂ ਕਾ ਬਹੁਤ ਕਦਮਤਾਈ ਨਾਨਕ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੇ ਗੁਰਪੂਰੀ ਮਦੀਨੀ ਹਰ ਬਿਨ ਆ ਨਾ ਜਾਈ ਨਾਮ ਦਾਨ ਪਾਇਆ ਬੜਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁਖ ਸੁਚੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰ ਸਾਚੇ ਲਾਏ ਤਰਾਏ ਆਪਣੇ ਜੀ ਤੇ ਆਪ ਸੰਭਾਲੇ ਆਪ ਲੀਏ ਲੜ ਲਾਏ ਸਾਜ ਧਰਮ ਕਾ ਡੇਰਾ ਬਾਂਧਿਆ ਭਵਜਲ ਪਾਰ ਪਵਾਈ ਬੇਸਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤਾ ਜੋ ਨੀ ਸੰਭੋ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਗਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਵ ਨਵਾਈ ਸੰਤੋ ਹਰ ਨਾਮ ਲਾਹ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਲਾਈ ਸੰਤੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਲਾ ਸਿਉ ਲਾਇਓ ਧਿਆਨਾ ਸਾਚੇ ਦਰਸਮ ਆਈ ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਗਾਈ ਸੰਤੋ ਆਤਮ ਰਾਮ ਰਿਹਾ ਸਭ ਅੰਤਰ ਕਥਾ ਵੈਕਤ ਜਾਈ ਸੰਤੋ ਆ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਿਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮੱਲਾ ਪੰਜਵਾਂ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੁੰਮਣ ਕੇਰ ਮਹਾਂ ਅਤ ਬਿਖੜੀ ਗੁਰਮੁਖ ਨਾਮ ਪਾਰ ਉਤਾਰੀ ਰਾਓ ਅੰਤਰ ਸੁਖਾ ਬਾਹਰ ਸੁਖਾ ਜਬ ਬਨਣ ਪਏ ਦੁਸ਼ਟਾਰੀ ਜਿਸ ਤੇ ਲਾਗੇ ਤਿਨ ਨਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਣੀ ਹਰ ਪੰਚ ਬਿਨ ਸੇ ਮਾਂ ਅੰਕਾਰੀ ਸਾਧੂ ਸੰਗਤ ਇਹ ਪਲ ਪਾਇਆ ਇੱਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋ ਤੁਮਾਰੀ ਤੁਮ ਸਮਰੱਥ ਅਕਥ ਗੁਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮ ਦਾਨ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇ ਨਾਰੀ ਰਾਮ ਕਲੀ
1: ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਆਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਿੰਨੇ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹਿਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਾਹ ਸਵਾਰਨਾ ਸਭਨਾ ਗਲਾਂ ਸਮਰੱਥ ਸਵਾਮੀ ਸੋਕੋ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਹ ਦੇ ਸੋ ਪਾਵੇ ਸਦਾ ਸਹਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਤਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਕਰੋ ਬੇਟੋ

ਵੱਡਾ ਆਖੇ ਸਭ ਕੋਏ ਕਿ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ।

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਰਾ ਨਾ ਪਾਈਆ ਕਰ ਮਿਲਾ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸਾਂ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੀ ਨਾਮ ਕੀ ਲਾਗੈ ਭੂਖ ਉਤ ਭੂਖਾਈ ਖਾਈ ਚਲੀਆ ਹੈ ਦੁੱਖ ਸੋ ਕਿਉਂ ਵਿਸਰਾਏ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਓ ਸਾਚੀ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਹਰ ਕੇ ਜਾਨੋ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੋ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ਼।

ਸੋ ਪੁਰਖ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਲਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੀ ਜੀ ਤੂੰ ਜੀਆਂ ਖਾਦਾ ਤਾਰਾ ਹਰ ਧਿਆਵੋ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ

ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ, ਤੁਲਜੇ ਬੜੇ ਅਵਰਣ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ

ਜੋ ਸਭ ਸਹਿ ਕਾ ਜਨੋਈ ਆਸਾ ਮਹੱਲਾ ਚੌਥਾ। ਤੂੰ ਕਰਤਾ ਸੱਚਿਆ ਮੈਡਾ ਸਾਈ, ਜੋ ਤੋ ਪਾਵੈ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ੍ਰਿਤ ਨੂੰ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਝੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲੋ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਹੇ ਸੋਈ ਜਣ ਜਾਣੈ, ਹਰ ਗੁਣ ਸਦੀ ਆਖ ਵਖਾਣੈ। ਜਿਨ ਹਰ ਸੇਵੇ ਆਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰਣ ਕੋਏ। ਤੂੰ ਕਰ ਕਰ ਵੇਖ ਜਨ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰ ਡੈ ਭਈ ਲਿਨ ਵਾਸਾ, ਪਾਣੀ ਪਾਵਕ ਤਿਨਹ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬਿਆਲੇ। ਮਨ ਏਕ ਨ ਚੇਤਸ ਮੂੜ ਮਨਾਓ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਾਵਜਲ ਤਰਨ ਕੈ, ਜਨਮ ਬ੍ਰਿਥਾ ਜਾਤੋ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਕ ਮਾਇਆ।

ਚਾਉ ਪਈ। ਪੁਨ ਰਚ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ। ਕਬਿਉ ਬਾਚੋ ਬੇਨਤੀ ਚਾ ਪਈ ਹਮਰੀ ਕਰੋ ਹਾਦਿਆ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬਤ ਮੁਕਾਬੋ ਆਪ ਹਾਦੈ ਮੋਹਿ ਬਚਾਵੋ। ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤਮਹ ਛਾੜ ਕੋਈ ਅਵਰਣਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਸਦੈ ਮੁਝੈ ਅਬਰਿਆ ਵਰਨ ਕਾਲਕਾ ਤ੍ਰਾਸਨ ਮਰਿਆ ਊ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਜੋ ਕਰਿਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਸ ਹੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੂ ਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ। ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਮ ਦੇਹ ਪਾਰਾ। ਜਬਿਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੇ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਨ ਬੇਦਾ। ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜਿੱਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਕੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ। ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰੇਠ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸੰਭਵ।
अब रक्षा मेरी तुम करो, सिख बार सिख संघरो। दुष्ट जिते उठवत उत्पाता, सकल मलेस करो रणकाता। जे अस तुज तब सरणी परे, तिनके दुष्ट दुख हा मरे। पुरख जवन पग परे तिहारे, तिनके तुम संकट सवटारे। जो कल को एक बार ते आए है, ताके काल निकट न आहै। रक्षा होय ताहि सब काला, दुष्ट अरिष्ट टरंत दकाला। कृपा दृष्ट तन जाहि निहर हो, ताके ताप तनक मह हर हो। रिद्ध सिद्ध कर्म सब होई, दुष्ट छाछब सकै न कोई।

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆ ਮੈਂ ਦਹੀਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੰਭਾਲਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਉ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾਂ ਤੇਰੀ ਨਾਮ ਮਨ ਮਸਾਵੇ ਨਾਮ

ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾਂ ਜਿਤ ਕਰਤ ਹਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਅਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ

ਮੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮਸ

ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ ਸੁਣ ਕੇ ਜੰਮ ਕੇ ਦੋ ਤੋ ਨਾਏ ਤੇਰਾ ਛੱਡ ਜਾਹੇ। ਪਾਓ ਜਲ ਵਿਖਮ ਸਗਾਹੋ, ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਹੋ ਅੰਮ੍ਰਿਤ ਸੇ ਖਾਹੇ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲੋ ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨ ਜਾਏ ਜੇ ਆਮਤ ਦਿਆਹੇ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹ ਬਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਓ। ਸਤਿਗੁਰ ਸੇ ਤੀਰਥੇ ਆਂਦਰ ਗਾ ਪਾਈ ਅਠਾਓ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਕੀਰਤਨ ਦੀ ਇਤਨੀ ਸੇਵਾ ਪ੍ਰਵਾਨ ਕਰਨ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਾਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣ,

समरथ श्री गुरुदेव पादारविंदन वंदना

मुकत पाए जिन सेवा, पतित पावन भगत वच्छल करुणा निदान कोट ब्रह्मंडा दे मालक गुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र अगोश विच सुभाईमान जुड़ मिल बैठी गुरु प्यारी गुरु की साजी निवाजी साध संगत जीओ सतगुरां दी बख्शिश कीती होई सब तो पहला फतेह प्रवान करो आखो वाहे गुरु जी का खालसा वाहे गुरु जी की फतेह। महाराज जी दी अपार रहमत बख्शिश सदका वडभागी गुरसिख संगतां शामां दे वक्त गुरु दरबार अंदर सज रहे सुंदर दीवाना विच सुभाईमान हो के सतगुरां दे पावन पवित्र दर्शन दीदारे अमृत बाणी आरती आरता होर शब्दां दा रस पिन्ना शब्द कीर्तन सतगुर परमेश्वर मेरा सतगुरु मेरा परमेश्वर दा रूप है अकाल पुरख ब्रह्म दा स्वरूप है। पावन शब्द सत्कार योग रागी जत्थे दी मुबारक रसना तो सरवण करके मिले हुए मोलक नुखा जन्म दे सवासां घड़ियां समय नु सफल बनाने कीता है। सतगुरु महाराज सच्चे पातशाह जी धन श्री गुरु हरकृष्ण साहिब जी गुरु नानक देव साहिब जी दे अठवें स्वरूप अठवें महल तिना दे आगमन पुरब दिहाड़े जो कल नू आ रहे ने तिना दी खुशी विच गुरु घर विखे श्री अखंड पाठ साहिब प्रगाश ने सतगुरु महाराज सच्चे पातशाह जी का पवित्र आगमन श्री कीरतपुर साहिब जी की धरती ते जो छेवें पातशाह ने आप वसाया 1656 ईस्वी नूं अति सत्कार जो श्री गुरु हर राय कृष्ण श्री गुरु हर राय साहिब जी दे ग्रह विखे माता कृष्ण कौर जी दी पावन कुख तों होया गुरद्वारा शीश महल जी साहिब विखे उत्थे ही श्री गुरु हर राय साहिब जी दा आगमन होया है। श्री गुरु हरगोबिंद साहब महाराज जी 32 तो लै के 1644 तक ज़्यादा समा इत्थे ही रहे ने ज्योति जोत समाउण तक। महाराज सच्चे पातशाह जी 56 विच आगमन है ते 1661 विच गुरियाई प्राप्त होंदी है। गुरु नानक देव साहब जी दी पावन गद्दी ते सुभाईमान हुंदे ने अठवें पातशाह बनदे ने ते महाराज 64 विच पंज भूतक शरीर दिल्ली जा के छड़ देंदे ने। गुरियाई दी सोहनी चोन करके अपने दादा सतगुरु श्री गुरु तेग बहादुर साहब जी नूं थाप के उत्थों ही 3 साल का समा है इदों भी घट है 8 साल की उम्र के करीब महाराज जी ज्योति जोत समा जाते हैं। इन्नी छोटी उम्र विच कई बड़े शंके खड़े किए भी इन्नी छोटी उम्र विच बाल वरेस विच कोई आचारिया नहीं हो सकता है कोई ज्ञानवान नहीं हो सकता है कोई आत्मिक मार्ग का राह भुले भटके नहीं विखा सकता है मां बालक अन्याण हुंदा है। इस करके शंके भी खड़े किए पर धन सतगुरु ये शंके उन्होंने जिन्हों का अनुभव यह सी कि शरीर ही गुरु है
ਜਿਨ੍ਹਾਂ ਸਰੀਰ ਦੇ ਆਕਾਰ ਨੂੰ ਵੇਖਿਆ ਲੇਕਿਨ ਗੁਰੂ ਦੇ ਅੰਦਰ ਵਰਤ ਰਹੀ ਜੋ ਨਿਰੰਕਾਰ ਦੀ ਜੋਤ ਸੀ ਉਹਨੂੰ ਨਹੀਂ ਤੱਕਿਆ, ਉਹਨੂੰ ਨਹੀਂ ਵੇਖਿਆ ਕਿ ਸਰੀਰ ਤਾਂ ਇੱਕ ਪੁਸ਼ਾਕਾਂ ਨੇ ਮਹਾਰਾਜ ਜੀ ਨੇ ਧਾਰਨ ਕੀਤੀਆਂ ਨੇ। ਜਿਵੇਂ ਇੱਕ ਪਾਤਸ਼ਾਹ ਰਾਜਾ ਇੱਕੋ ਹੀ ਹੋਵੇ, ਤਖ਼ਤ 'ਤੇ ਬੈਠਣ ਲੱਗਿਆਂ ਇੱਕ ਦਿਨ ਹੋਰ ਪੁਸ਼ਾਕ ਦੂਜੇ ਦਿਨ ਹੋਰ ਪੁਸ਼ਾਕ ਪਾ ਕੇ ਆਉਂਦਾ ਬੈਠਦਾ ਹੈ। ਸਰੀਰ ਤਾਂ ਪੁਸ਼ਾਕੇ ਦੀ ਨਿਆਈ ਧਾਰਨ ਕੀਤੇ ਨੇ, ਲੇਕਿਨ ਜੋਤ ਇੱਕੋ ਵਰਤੀ ਹੈ, ਸੱਚੇ ਪਾਤਸ਼ਾਹ ਇੱਕੋ ਹੀ ਹੈ। ਗੁਰੂ ਅਬਿਨਾਸ਼ੀ ਦਾ, ਅਕਾਲ ਪੁਰਖ ਦਾ ਨਿਰਗੁਣ ਤੋਂ ਸਰਗੁਣ ਰੂਪ ਨੇ। ਔਰ ਉਹਨਾਂ ਗੁਰਸਿੱਖਾਂ ਦਾ ਹੀ ਬੇੜਾ ਬੰਨੇ ਹੁੰਦਾ, ਪਾਰ ਹੁੰਦਾ, ਜਿਹੜੇ ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣਦੇ ਨੇ, ਪੂਰਨ ਵਿਸ਼ਵਾਸ ਭਰੋਸਾ ਕਰਦੇ ਨੇ ਇਸ ਗੱਲ। ਇਹੀ ਸ਼ਬਦ ਸੁਣੇ ਨੇ ਸਤਿਗੁਰ ਪਰਮੇਸ਼ਰ ਮੇਰਾ, ਮੇਰਾ ਸਤਿਗੁਰੂ ਪਰਮੇਸ਼ਰ ਆ, ਪਰਮੇਸ਼ਰ ਅਕਾਲ ਪੁਰਖ ਦਾ ਰੂਪ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇੰਨੀ ਵਡਿਆਈ ਕਿਉਂ ਮਿਲੀ? ਹੱਥ ਦੀ ਗਰੀਬੀ ਵਿੱਚ ਆ ਕੇ ਇੰਨੀ ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕੋ ਗੱਲ ਬਾਣੀ ਵਿੱਚ ਕਹਿੰਦੇ ਨੇ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਐ ਵਾਹਿਗੁਰੂ, ਅਸੀਂ ਸਤਿਗੁਰਾਂ ਨੂੰ ਤੁਹਾਡਾ ਰੂਪ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਸਾਰੇ ਵਿਆਪਕ ਉਹਦਾ ਰੂਪ ਕਰਕੇ ਮੰਨਿਆ ਜਾਣਿਆ, ਇਹਦੂ ਘੱਟ ਨਹੀਂ ਜਾਣ। ਜਿਹੋ ਜਿਹਾ ਕੋਈ ਸਤਿਗੁਰੂ ਨੂੰ ਸੇਵ ਦਾ ਅਨੁਭਵ ਕਰਕੇ ਉਹ ਜਿਹਾ ਫਲ ਲੱਗਦਾ ਹੈ, ਉਹ ਜਿਹਾ ਫਲ ਪਾਉਂਦਾ ਹੈ। ਸਤਿਗੁਰ ਜਿਹੋ ਕਰ ਜਾਣ ਤਿਹੋ ਜਿਹਾ ਸੁੱਖ, ਸਤਿਗੁਰ ਨੂੰ ਜਿਹੋ ਇਹ ਵੀ ਪਾਵਨ ਪੰਗਤੀਆਂ ਆਉਂਦੀਆਂ ਨੇ ਸ੍ਰੀ ਰਾਗ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਜੋਤ ਸਰੂਪ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਇੱਕੋ ਜੋਤ ਹੀ ਦਸ ਜਾਮਿਆਂ ਵਿੱਚ ਵਰਤੀ ਹੈ। ਉਹ ਜੋਤ ਨੇ ਬਾਕਮਾਲ ਸਰੀਰ ਸਰੂਪ ਧਾਰਨ ਕੀਤੇ ਨੇ ਅਤੇ ਕਾਰਜ ਵੀ ਵੱਖੋ ਵੱਖਰੇ ਕੀਤੇ ਨੇ। ਕੱਲ੍ਹ ਆਪਾਂ ਇਹੋ ਹੀ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤ ਸਰੂਪ ਹੁੰਦਿਆਂ ਅੱਠਵੇਂ ਪਾਤਸ਼ਾਹ ਜੀ ਨੇ ਭਾਵੇਂ ਬਹੁਤ ਛੋਟੀ ਆਜੂ ਹੈ, 8 ਸਾਲ ਦੀ ਉਮਰ ਕੀ ਹੁੰਦੀ ਹੈ, 5 ਤੋਂ 8 ਸਾਲ ਗੁਰਿਆਈ ਕੀਤੀ ਮਹਾਰਾਜ ਜੀ, ਸਾਰੇ ਸ਼ੰਕੇ ਨਿਵਿਰਤ ਕੀਤੇ ਨੇ। ਆਮ ਬੰਦਾ ਆਇਆ ਅਤੇ ਉਹਨੂੰ ਵੀ ਤਾਰਿਆ ਹੈ। ਵਿਦਵਾਨ ਜੇ ਭਟਕਿਆ ਕੋਈ ਹੰਕਾਰ ਵਿੱਚ, ਆਪਣੀ ਜਾਤ ਦੇ ਅਭਿਮਾਨ ਵਿੱਚ, ਵਿੱਦਿਆ ਦੇ ਬਲ ਵਿੱਚ ਕਿਸੇ ਨੇ ਤਰਕ ਉਠਾਈ ਹੈ ਤਾਂ ਉਹਨੂੰ ਵੀ ਮਹਾਰਾਜ ਜੀ ਨੇ ਨਿਰਸੰਸੇ ਕੀਤਾ ਹੈ। ਜੇ ਕਿਸੇ ਨੇ ਪ੍ਰਤੱਖ ਪਰਖ ਕੀਤੀ ਹੈ ਬ੍ਰਾਹਮਣ ਨੇ ਤਾਂ ਉਹਨੂੰ ਵੀ ਨਿਹਾਲ ਕੀਤਾ ਹੈ। ਗੁਰੂ ਸਮਰੱਥ ਹੈ, ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ, ਗੁਰ ਗੋਬਿੰਦ ਗੋਪਾਲ ਗੁਰ, ਗੁਰੂ ਗੋਬਿੰਦ ਦਾ ਰੂਪ ਹੈ, ਗੋਪਾਲ ਵਾਹਿਗੁਰੂ ਦਾ ਸਰੂਪ ਹੈ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ, ਸਤਿਗੁਰੂ ਪੂਰਨ ਨਾਰਾਇਣ ਅਕਾਲ ਪੁਰਖ ਉਹਦਾ ਰੂਪ ਨੇ। ਸਾਰੇ ਨਾਮ ਪਰਮੇਸ਼ਰ ਦੇ ਨੇ, ਗੋਬਿੰਦ ਗੋਪਾਲ ਨਾਰਾਇਣ ਪੂਰਨ ਨਾਰਾਇਣ, ਸਾਰੇ ਪਰਿਪੂਰਨ ਜੋ ਨਾਰਾਇਣ ਹੈ ਸੱਚੇ ਪਾਤਸ਼ਾਹ। ਗੁਰਦਿਆਲ ਸਮਰੱਥ ਗੁਰ, ਗੁਰੂ ਸਾਹਿਬ ਬੜੇ ਦਿਆਲੂ ਨੇ, ਰੱਬ ਦੇ ਵਿੱਚ ਜਿੰਨੇ ਗੁਣ ਨੇ ਉਹ ਗੁਰੂ ਸਾਹਿਬ ਦੇ ਵਿੱਚ ਸਾਕਾਰ ਰੂਪ ਵਿੱਚ ਵੀ ਓਨੇ ਹੀ ਗੁਣ। ਸਮਰੱਥ ਗੁਰ, ਸਮਰੱਥ ਹੈ ਸ਼ਰਨਾਇਆਂ ਦੀ ਰੱਖਿਆ ਕਰਨ ਦੇ, ਸਮਰੱਥ ਨੇ ਸੱਚੇ ਪਾਤਸ਼ਾਹ ਜੀ। ਗੁਰ ਨਾਨਕ ਪਤਿਤ ਉਦਾਹਰਨ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਘਰ ਜੋਤ, ਇਹ ਤਾਂ ਪਾਪੀਆਂ ਨੂੰ ਵੀ ਉਧਾਰ ਕਰ ਦੇਣ ਵਾਲਾ ਦਰ ਹੈ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਹ ਗੁਰੂ ਜੋਤ ਹੀ ਸੀ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਦੁਨੀਆਂ ਦੇ ਇਤਿਹਾਸ ਤੋਂ ਵਿਲੱਖਣ ਇਤਿਹਾਸ ਸਿਰਜਿਆ ਗੁਰੂ ਜੋਤੀ ਨੇ, ਗੁਰੂ ਸਰੂਪ ਨੇ। ਇੱਥੇ ਦੁਨਿਆਵੀ ਪਾਤਸ਼ਾਹਾਂ ਦੇ ਵਾਂਗ ਵੱਡੇ ਸ਼ਹਿਜ਼ਾਦੇ ਨੂੰ ਨਹੀਂ ਵੇਖਿਆ ਗਿਆ, ਵਿਤਕਰਾ ਨਹੀਂ ਕੀਤਾ ਗਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੀ ਛੋਟੀ ਬਾਲ ਬਰੇਸ਼ ਨੇ, ਬਾਲਾ ਪ੍ਰੀਤਮ ਨੇ, ਲੇਕਿਨ ਗੁਰਿਆਈ ਜਾਂਦੀ। ਇਹ ਵੀ ਗੁਰੂ ਜੋਤ ਦਾ ਕਮਾਲ ਆ ਕਿ ਦਾਦੇ ਸਤਿਗੁਰੂ ਦੇ ਕੋਲ ਜਾਂਦੀ ਹੈ। ਜੋ ਆਪ ਜੀ ਦੇ ਦਾਦਾ ਨੇ, ਦਾਦਾ ਜੀ ਦੇ ਭਰਾ ਨੇ, ਬਾਬਾ ਗੁਰਦਿੱਤਾ ਜੀ ਆਪ ਜੀ ਦੇ ਦਾਦਾ ਜੀ ਨੇ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਛੋਟੇ ਭਰਾ ਨੇ ਬਾਬਾ ਗੁਰਦਿੱਤਾ ਜੀ, ਦਾਦੇ ਹੀ ਲੱਗੇ। ਇਹ ਗੁਰੂ ਜੋਤ ਦਾ ਇੱਕ ਕਿ ਮਹਾਰਾਜ ਜੀ ਨੇ ਚੋਣ ਇੰਨੀ ਵਧੀਆ, ਜਿਹੜਾ ਹਿਰਦਾ ਜੋਤ ਦਾ ਪ੍ਰਗਾਸ਼ ਕਿੱਥੇ ਹੁੰਦਾ ਹੈ, ਨਿਵਾਸ ਕੁੱਥ ਕਿੱਥੇ ਹੁੰਦਾ ਹੈ, ਕਰਸ ਬ੍ਰਹਮ ਗਿਆਨ ਜਿੱਥੇ ਤਿਆਰੀ ਹੈ, ਜੋ ਹਿਰਦਾ ਸ਼ੁੱਧ ਹੈ, ਨਿਸ਼ਕਪਟ ਹੈ, ਬੰਦਗੀ ਦੀ ਰੌਂ ਹੈ ਜਿਸ ਹਿਰਦੇ ਵਿੱਚ, ਜੋ ਸਵਾਰਿਆ ਹੋਇਆ ਹੈ ਉੱਥੇ ਹੀ ਪ੍ਰਗਾਸ਼ ਹੁੰਦਾ ਹੈ। ਬ੍ਰਹਮ ਗਿਆਨ ਸਭ ਤੋਂ ਉੱਚੀ ਅਵਸਥਾ ਹੈ, ਪਰਮ ਪਦ, ਇਹਦੋਂ ਉੱਪਰ ਕੋਈ ਅਵਸਥਾ ਨਹੀਂ। ਰੱਬ ਦਾ ਰੂਪ ਹੋ ਜਾਂਦਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਆਪ ਪਰਮੇਸ਼ਰ ਆ, ਆਪ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ। ਤਾਂ ਹੀ ਹੁੰਦਾ ਪ੍ਰਗਾਸ਼, ਤਾਂ ਹੀ ਮਹਾਰਾਜ ਜੀ ਨੇ ਪਹਿਲਾਂ ਸਾਧਨਾ ਕਰਨੀ ਪੈਂਦੀ ਹੈ। ਸਾਧ ਦੀ ਅਸ਼ਟਪਦੀ ਕਹੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ, ਪਹਿਲਾਂ ਸਾਧੂ ਦੀ ਸਾਧਨਾ ਕਰਦਾ ਹੈ, ਜਦੋਂ ਤੁਰਿਆ ਸਾਧਨਾ ਕਰਦਾ ਹੈ, ਫਿਰ ਸਾਧਨਾ ਜਦੋਂ ਬਣ ਜਾਂਦੀ, ਟਿਕਾਅ ਬਣ ਲੱਗ ਪੈਂਦਾ ਹੈ, ਮਨ ਹਿਰਦਾ ਸ਼ਾਂਤ ਹੋ ਜਾਂਦਾ ਹੈ, ਉਦੋਂ ਸੰਤ ਬਣਦਾ ਹੈ। ਸ਼ਾਂਤ ਆਤਮਾ ਸੰਤ, ਦੁਆਇਸ਼ ਕੰਮ ਹੋ ਜਾਂਦੀ ਹੈ, ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇੱਕ ਰਸ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਧਿਆਨ ਪੂਰਨ ਪ੍ਰਪੱਕ ਹੋ ਜਾਂਦਾ ਹੈ, ਧਿਆਨ ਪੱਕ ਜਾਂਦਾ ਹੈ। ਗਿਆਨ ਗਿਆਤਾ ਗੇ ਧਿਆਨ ਧਿਆਤਾ ਧੇ, ਉਸ ਵੇਲੇ ਬ੍ਰਹਮ ਗਿਆਨੀ ਹੋਏ, ਬ੍ਰਹਮ ਦਾ ਗਿਆਨ ਹੋ ਜਾਂਦਾ ਹਿਰਦੇ ਵਿੱਚ। ਇੱਕ ਰਸ ਚਰਨਾ ਝਲਦਾ ਨਿੱਜ ਰੋਂ, ਗੁਰਮੁਖ ਬਾਣੀ ਅੱਗੜ ਕਢਾਵੈ, ਉਸ ਬ੍ਰਹਮ ਗਿਆਨ ਦੇ ਵਿੱਚੋਂ ਫਿਰ ਬਾਣੀ ਸਫੁਰ ਹੁੰਦੀ ਹੈ ਹਿਰਦੇ ਵਿੱਚੋਂ। ਇੱਕ ਰਸ ਗਿਆਨ ਵਿੱਚ ਸਮਾਧੀ ਵਿੱਚ ਝਰਨਾ ਫਿਰ ਝਲਦਾ ਬਾਣੀ ਦਾ, ਉਪਦੇਸ਼ ਦਾ, ਨਾਮ ਰਸ ਦਾ, ਗੁਰਮੁਖ ਬਾਣੀ ਅੱਗੜ ਕਢਾਵੈ, ਸੋਹਣੀ ਬਾਣੀ ਫਿਰ ਘਾੜ ਤਾਂ ਘੜ ਬਣਾਉਂਦੀਆਂ ਨੇ। ਬ੍ਰਹਮ ਗਿਆਨ ਐਸਾ ਹੀ ਵੇਖਿਆ ਸੀ ਮਹਾਰਾਜ ਜੀ, ਭਾਵੇਂ ਦਿੱਲੀ ਸਨ ਆਪ ਜੀ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਉੱਥੋਂ ਹੀ ਕਿਹਾ ਸੀ ਸੰਗਤਾਂ, ਕਿਹਾ ਮਹਾਰਾਜ ਸੰਗਤ ਨੂੰ ਕਿਹਦਾ ਲੜਫੜਾ ਚੱਲੇ ਹੋ, ਇੰਨੀ ਸੋਹਣੀ ਚੋਣ ਕੀਤੀ ਆਪਣੀ ਜੋਤ, ਧਿਆਨ ਨਾਲ ਹੀ ਮੱਥਾ ਟੇਕਿਆ ਸੀ, ਤਿੰਨ ਪ੍ਰਕਰਮਾਂ ਧਿਆਨ ਹੱਥ ਘੁਮਾ ਕੇ ਕੀਤੀਆਂ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਕਾਲਾ ਸਾਹਿਬ ਬੈਠੇ ਸੀ ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਸਾ ਗ੍ਰਾਮ ਬਕਾਲੇ, ਬਨਗੁਰ ਸੰਗਤ ਆਪ ਸੰਭਾਲੇ, ਉੱਥੋਂ ਹੀ ਜੋਤ ਟਿਕਾ ਦਿੱਤੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ, ਸ਼ਕਤੀ ਭਗਤੀ ਆਤਮਿਕ ਰਸ, ਇਹੀ ਜੋਤ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਫਿਰ ਵਰਤੀ। ਮਹਾਰਾਜ ਜੀ ਦੀ ਉਮਰ ਵਿੱਚ 8.5 ਸਾਲ ਸੀ ਤਕਰੀਬਨ, ਜਿਸ ਵੇਲੇ ਆਪ ਜੀ ਨੂੰ ਗੁਰਿਆਈ, ਦਿੱਲੀ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੇਜਦੇ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ। ਇਹ ਗੁਰੂ ਜੋਤ ਸੀ,
ਅਕਾਲ ਪੁਰਖ ਈਸ਼ਵਰ ਦੀ ਜੋਤ ਸੀ ਉਹਦਾ ਹੀ ਕਮਾਲ ਸੀ। ਪੋਤਰੇ ਤੋਂ ਦਾਦੇ ਕੋਲ, ਦਾਦੇ ਤੋਂ ਫਿਰ ਸਾਹਿਬਜ਼ਾਦੇ ਕੋਲ ਆਉਂਦੀ ਹੈ। ਫਿਰ ਗੁਰੂ ਜੋਤ ਦਾ ਕਮਾਲ ਇਹ ਵੀ ਚਾਰ ਸਾਹਿਬਜ਼ਾਦੇ ਨੇ ਅੱਗੇ, ਦੋ ਵੱਡੇ ਅਤੇ ਦੋ ਛੋਟੇ ਨੇ। ਛੋਟਿਆਂ ਦੀ ਉਮਰ ਬਹੁਤ ਥੋੜ੍ਹੀ ਹੈ, ਕਈਆਂ 5 ਅਤੇ 7 ਸਾਲ ਲਿਖੀ ਹੈ, ਆਮ 7 ਅਤੇ 9 ਸਾਲ ਲਿਖੀ ਹੈ ਇਤਿਹਾਸਕਾਰਾਂ। 7 ਅਤੇ 9 ਸਾਲ ਦੀ ਵੀ ਬਾਹਲੀ ਨਹੀਂ ਹੈ, ਬਾਲਕ ਨੇ। ਸ਼ੀਰਖੋਰ ਬੱਚੇ ਗਿਣੇ ਜਾਂਦੇ ਨੇ 10 ਸਾਲ ਤੋਂ ਥੱਲੇ ਤੱਕ, ਦੁੱਧ ਦੇ ਆਸਰੇ ਪਲਣ ਵਾਲੇ। ਜੇ ਹੁਣ ਪਹਿਲਾਂ ਵੇਖੀਏ, ਗੁਰੂ ਜੋਤ ਦਾ ਕਮਾਲ ਸੀ, ਜੋਤ ਵੀ ਨਹੀਂ ਸੀ, ਕੇਵਲ ਸਾਹਿਬਜ਼ਾਦੇ ਨੇ ਗੁਰੂ ਦੇ, ਅੰਸ਼ ਹੈ ਗੁਰੂ ਦੀ, ਬਲਵਾਨ ਜੋਤ ਦੀ, ਅਕਾਲ ਪੁਰਖ ਦੇ ਰੂਪ ਦੀ। ਚਾਰੇ ਦੇ ਚਾਰੇ ਸ਼ਹੀਦ ਨੇ, ਕੋਈ ਦੁਨੀਆਂ ਦੀ ਲਾਲਸਾ ਨਹੀਂ ਹੈ। ਗੁਰੂ ਆਛੇ ਅਨੁਸਾਰ ਨੇ, ਹੁਕਮ ਵਿੱਚ ਨੇ, ਪਹਿਲੇ ਯੁੱਗਾਂ ਵਿੱਚ ਭਗਤ ਹੋਏ ਨੇ, 5 ਸਾਲ ਦੇ ਭਗਤ ਪਹਿਲੇ ਯੁੱਗ ਵਿੱਚ, 7 ਯੁੱਗ ਦੇ ਵਿੱਚ, ਜਿਨ੍ਹਾਂ ਦਾ ਬਾਣੀ ਵਿੱਚ ਨਾਮ ਆਇਆ, ਜਿੰਨੇ ਧਰਮ ਗ੍ਰੰਥ ਨੇ ਹਿੰਦੁਸਤਾਨ ਦੇ, ਪੁਰਾਣ ਆਦਿਕ ਵੇਦ ਸ਼ਾਸਤਰ ਸਭ ਜਸ ਕਰਦੇ ਨੇ ਇਹਨਾਂ ਦਾ, 7 ਯੁੱਗ ਵਿੱਚ ਹੋਏ ਕਰਕੇ। 7 ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, 4th ਯੁੱਗ ਵਿੱਚ ਆਪਾਂ ਜੀ ਰਹੇ ਹਾਂ। ਲੱਖਾਂ ਸਾਲ ਇਹਨਾਂ ਨੂੰ ਹੋ ਗਏ ਨੇ, ਹਜ਼ਾਰਾਂ ਨਹੀਂ ਲੱਖਾਂ ਸਾਲ ਹੋਏ ਹਨ। ਭਗਤ ਧਰੂ ਜੀ ਅਤੇ ਭਗਤ ਪ੍ਰਹਿਲਾਦ ਜੀ, 5 ਸਾਲ ਦੀ ਉਮਰ ਇਹਨਾਂ ਦੀ ਦੱਸੀ ਹੈ। ਲੇਕਿਨ ਥੋੜ੍ਹੀ ਜਿਹੀ ਪੀੜਾ ਆਈ ਅਤੇ ਉਸ ਵੇਲੇ ਡਸਕੋਰੇ ਲੈਣ ਲੱਗ ਪਿਆ ਸੀ ਧਰੂ, ਰੋ ਪਿਆ।

ਨਾਮ ਜਪਿਆ। ਪ੍ਰਹਿਲਾਦ ਵੀ ਡੋਲ ਗਿਆ ਸੀ। ਇਹ ਵੀ ਇਤਿਹਾਸਕਾਰਾਂ ਲਿਖਿਆ ਕਿ ਜੇ ਕੀੜੀ ਨਾ ਬਣਦੇ ਰਾਮਾ ਪ੍ਰਹਿਲਾਦ ਡੋਲ ਜਾਂਦਾ। ਖੀਰ ਤੱਤਾ ਥੰਮ ਜਦੋਂ ਹਰਨਾਕਸ਼ ਨੇ ਕੀਤਾ ਉਹਦੇ ਪਿਤਾ ਨੇ ਮੁਲਤਾਨ ਦੇ ਵਿੱਚ, ਜਦੋਂ ਇਹ ਬਖਸ਼ਿਸ਼ ਹੋਈ ਹੈ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਖੀਰਲਾ ਪੈਂਤੜਾ ਸੀ ਇਹ ਉਹਦਾ, ਲੋਹੇ ਦਾ ਥੰਮ ਤਪਾ ਕੇ ਗਿਆ ਸੀ ਇਹਨੂੰ ਜੱਫੀ ਪਾ, ਡੋਲ ਗਿਆ ਸੀ ਉਸ ਵੇਲੇ। ਪਰ ਕੀੜੀ ਦਾ ਰੂਪ ਉਸੇ ਵੇਲੇ ਭਗਵਾਨ ਨੇ ਦੁਸ਼ਟ ਦਾ ਨਾਸ ਕਰਨਾ ਸੀ। ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕੀੜੀ ਦਾ ਰੂਪ ਬਣ ਕੇ ਉੱਪਰ ਦਿਖਾਈ ਦਿੱਤਾ, ਭਰੋਸਾ ਉਸੇ ਵੇਲੇ ਬੱਜ ਗਿਆ ਡੋਲਦਾ ਹੋਇਆ, ਜੇ ਕੀੜੀ ਨਹੀਂ ਸੜ ਸਕੀ ਤਾਂ ਮੈਨੂੰ ਕੀ। ਧੰਨ ਸਾਹਿਬਜ਼ਾਦੇ ਨੇ ਇਹ ਗੁਰੂ ਜੋਤ ਦਾ ਕਮਾਲ ਹੈ। 7 ਤੇ 9 ਸਾਲ ਦੀ ਉਮਰ ਆ ਔਰ ਇੰਨੇ ਤਸੀਹੇ ਦਿੱਤੇ ਗਏ, ਪੜ੍ਹ ਕੇ ਹੈਰਾਨ ਹੋ ਜਾਈਦਾ। ਗੋਡੇ ਚੱਪਣੀਆਂ ਛਿੱਲ ਦਿੱਤੀਆਂ ਸੀ ਜ਼ਾਲਮਾਂ ਨੇ, ਜਲਾਦਾਂ ਨੇ ਨੀਹਾਂ ਵਿੱਚ ਚਿਣਦਿਆਂ ਹੋਇਆਂ, ਗੁਲੇਲੇ ਵੀ ਮਾਰੇ ਗਏ। ਇਹਨਾਂ ਇਤਿਹਾਸਕਾਰਾਂ ਇਹ ਵੀ ਲਿਖਿਆ, ਬੰਨ ਕੇ ਪਿੱਪਲ ਦੇ ਰੁੱਖ ਨਾਲ ਗੁਲੇਲੇ ਮਾਰੇ ਗਏ। ਛੋਟੇ ਸਾਹਿਬਜ਼ਾਦੇ ਦੀ ਅੱਖ ਵੀ ਚਲੀ ਗਈ ਸੀ, ਫਿਰ ਨੀਹਾਂ ਵਿੱਚ ਚਿਣਿਆ। ਬੇਰਹਿਮ ਹੋ ਕੇ ਪਰ ਉਹ ਡੋਲੇ ਨਹੀਂ, ਉਹ ਹਿੱਲੇ ਨਹੀਂ, ਜਕਾਰੇ ਛੱਡਦੇ ਰਹੇ, ਧਰਮ ਨਹੀਂ ਹਾਰਿਆ ਇੰਨੀ ਛੋਟੀ ਉਮਰ ਵਿੱਚ। ਲਾਜਵਾਬ ਦਿੱਤੇ ਸਾਹਿਬਜ਼ਾਦਿਆਂ ਵੱਡੇ ਵੱਡੇ ਅਹਿਲਕਾਰਾਂ ਨੂੰ, ਵੱਡੇ ਵੱਡੇ ਮੰਤਰੀਆਂ ਨੂੰ, ਵਕੀਲਾਂ ਨੂੰ, ਸੂਬੇ ਨੂੰ ਗੱਲ ਨਹੀਂ ਆਉਣ ਦਿੱਤੀ ਉਹਨਾਂ ਨੇ, ਕਿਸੇ ਛਲ ਫਰੇਬ ਵਿੱਚ ਨਹੀਂ ਆਏ, ਕਿਸੇ ਲਾਲਚ ਵਿੱਚ ਨਹੀਂ ਆਏ। ਏਡੀ ਵੱਡੀ ਕੁਰਬਾਨੀ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਕੀਤੀ, ਇਹ ਗੁਰੂ ਜੋਤ ਦਾ ਹੀ ਕਮਾਲ ਸੀ। ਗੁਰੂ ਦੀ ਅੰਸ਼ ਹੀ ਸਨ ਸਾਹਿਬਜ਼ਾਦੇ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਜਿਹਨਾਂ ਕੇਵਲ ਸਰੀਰ ਵੇਖਿਆ, ਗੁਰੂ ਨੂੰ ਜੋਤ ਨਹੀਂ ਤੱਕਿਆ। ਉਹਨਾਂ ਕਿਹਾ ਇਹ ਕਿਵੇਂ ਹੋ ਸਕਦਾ, ਨਹੀਂ ਆਚਾਰੀਆ ਹੋ ਸਕਦੇ। ਪਰ ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਬੜਾ ਸੋਹਣਾ ਦੋਹਰਾ ਲਿਖ ਕੇ ਹੀ ਸਾਰੇ ਸ਼ੰਕੇ ਮੁਕਾ ਦਿੱਤੇ ਨੇ ਕਿ ਬਾਲ ਬੈਸ ਬ੍ਰਿਧ ਗਿਆਨ ਮੈਂ। ਭਾਵੇਂ ਉਮਰ ਮਹਾਰਾਜ ਜੀ ਦੀ ਬਾਲਕਾਂ ਵਾਲੀ ਹੈ, ਛੋਟੀ ਹੈ, ਸਰੀਰ ਕਰਕੇ ਬਾਲਕ ਹੀ ਨੇ, ਬਾਲਾ ਪ੍ਰੀਤਮ ਆਪਾਂ ਕਹਿੰਦੇ ਹਾਂ। ਬਾਲ ਬੈਸ ਬ੍ਰਿਧ ਗਿਆਨ ਮੈਂ, ਲੇਕਿਨ ਗਿਆਨ ਦੇ ਵਿੱਚ ਬਿਰਧ ਨੇ, ਪੂਰਨ ਨੇ, ਸੰਪੂਰਨ ਹਨ। ਗਿਆਨ ਵਿੱਚ ਬਿਰਧ ਤੋਂ ਭਾਵ ਬਜ਼ੁਰਗ ਹੁੰਦਾ ਸਿਆਣਾ। ਪੰਜਾਬੀ ਦੀ ਕਹਾਵਤ ਹੈ ਵੀ ਔਲੇ ਦਾ ਕਹਿਆ ਅਤੇ ਸਿਆਣੇ ਦਾ, ਔਲੇ ਦਾ ਖਾਧਾ ਅਤੇ ਸਿਆਣੇ ਦਾ ਕਹਿਆ ਮਗਰੋਂ ਪਤਾ ਲੱਗਦਾ ਹੈ। ਉਮਰ ਦੇ ਲਿਹਾਜ਼ ਨਾਲ ਜ਼ਿੰਦਗੀ ਦਾ ਤਗਾਜ਼ਾ ਹੁੰਦਾ ਹੈ, ਤਜਰਬੇ ਹੁੰਦੇ ਨੇ, ਸਾਰੇ ਹੋਏ ਹੋਏ ਹੁੰਦੇ ਨੇ। ਬਜ਼ੁਰਗ ਜੋ ਨਸੀਹਤਾਂ ਦੇਣ, ਸਿੱਖਿਆ ਦੇਣ, ਉਹ ਵਾਸ਼ ਕੰਮ ਆਉਂਦੀਆਂ ਨੇ ਬੱਚਿਆਂ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਬ੍ਰਿਧ ਗਿਆਨ ਮੈਂ, ਗਿਆਨ ਦੇ ਵਿੱਚ ਬਿਰਧ ਨੇ, ਪੂਰੇ ਸਿਆਣੇ ਨੇ, ਪੂਰਨ ਹਨ। ਸੱਚੇ ਪਾਤਸ਼ਾਹ ਜੀ ਸਮਰੱਥ ਸ੍ਰੀ ਗੁਰਦੇ, ਫਿਰ ਸਮਰੱਥ ਨੇ ਸਤਿਗੁਰੂ। ਗਿਆਨ ਵਿੱਚ ਕਿੰਨੇ ਸਮਰੱਥ ਨੇ, ਲਾਲ ਚੰਦ ਪੰਡਿਤ ਵਾਲੀ ਸਾਖੀ ਆਪਾਂ ਸੁਣੀ ਹੈ। ਉਹਨੇ ਇਹ ਹੀ ਕਿਹਾ ਸੀ, ਤਰਕ ਹੀ ਮਾਰੀ ਸੀ ਜੋ ਦਿੱਲੀ ਨੂੰ ਜਾ ਰਹੇ ਸਨ ਮਹਾਰਾਜ, ਇਹੀ ਤਰਕ ਮਾਰੀ ਸੀ ਕਿ ਨਾ ਏਡਾ ਵੱਡਾ ਹੈ। ਜਦੋਂ ਸਿੱਖ ਤੋਂ ਪੁੱਛਿਆ ਕਿ ਇਹ ਕਿਹਦਾ ਦਰਬਾਰ ਲੱਗਾ ਹੋਇਆ, ਬੜੀ ਝਲਕ ਹੈ, ਬੜੇ ਲੋਕ ਇਕੱਠੇ ਹੋਏ ਨੇ, ਬੜੀ ਸੰਗਤ ਆ, ਉਹਨੇ ਕਿਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਤਰਕ ਆ ਗਈ ਮਨ, ਬੜਾ ਵਿਦਵਾਨ ਸੀ ਇਹ, ਵਿਦਵਾਨ ਵੀ ਸੀ ਅਤੇ ਜਾਤ ਦਾ ਅਭਿਮਾਨ ਵੀ ਸੀ ਇਹ ਪੰਡਿਤ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੂੰ ਕਹਿਣ ਲੱਗਾ, ਨਾਂ ਰਖਵਾਉਣਾ ਤਾਂ ਬਹੁਤ ਸੌਖਾ, ਨਾਂ

ਨਾਮ ਧਰਾਇਨ ਹੈ ਸੁਖੈਨ, ਤਿਸ ਕੇ ਗੁਣ ਕਹੋ ਕੇ ਸਮੈ ਹੈਨ। ਨਾਮ ਧਰਾਉਣਾ ਤਾਂ ਸੌਖਾ ਹੈ, ਪਰ ਉਹਨਾਂ ਵਾਲੇ ਗੁਣ, ਭਗਵਾਨ ਕ੍ਰਿਸ਼ਨ ਵਾਲੇ ਗੁਣ ਹੀ ਹੋਣ, ਉਹਨਾਂ ਵਾਲੇ ਗੁਣ ਕਿਹਦੇ ਵਿੱਚ? ਉਸ ਨਾਂ ਏਡਾ ਵੱਡਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਮੂਹਰੇ ਲਾਇਆ ਹੋਇਆ ਸ੍ਰੀ ਹਰਿਕ੍ਰਿਸ਼ਨ ਸਾਹਿਬ। ਨਾਂ ਰਖਾਉਣਾ ਸੌਖਾ ਹੈ, ਤਰਕ ਮਾਰੀ ਸੀ ਉਹਨੇ। ਸਿੱਖ ਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਨਾ ਕਿਹਾ ਸੀ ਕਿ ਉਹਨਾਂ ਦੀ ਉਚਾਰੀ ਗੀਤਾ ਦੇ, ਭਾਵੇਂ ਅਰਥ ਨਾ ਆਉਂਦੇ ਹੋਣ, ਨਾਮ ਏਡਾ ਵੱਡਾ ਰਖਾ ਲਿਆ। ਗੀਤਾ ਦੇ ਵਿੱਚ ਆਤਮਕ ਉਪਦੇਸ਼ ਹੈ, ਗਿਆਨ ਦੀ ਅਵਸਥਾ ਬਿਆਨ ਕੀਤੀ ਹੈ, ਤੁਰੀਆ ਪਦ ਦਾ ਗਿਆਨ ਹੈ। ਅਰਜਨ ਨੂੰ ਕਰਾਇਆ ਸੀ ਸ੍ਰੀ ਹਰਿਕ੍ਰਿਸ਼ਨ, ਸੋ ਸ੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਦੇ ਯੁੱਧ ਸਮੇਂ। ਛੋਟੀ ਜਿਹੀ ਪੁਸਤਕ ਆ, ਇਹੀ ਤਰਕ ਮਾਰੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਸਿੱਖ ਆਇਆ, ਸਤਿਗੁਰਾਂ ਸੱਦ ਲਿਆ ਉਹਨੂੰ, ਲਾਲ ਚੰਦ ਨੂੰ ਪੰਡਿਤ ਨੂੰ ਕੋਲ ਸੱਦਿਆ ਬਿਠਾਇਆ, ਆ ਕੇ ਮੱਥਾ ਵੀ ਨੇ ਟੇਕਿਆ ਹੰਕਾਰ ਵਿੱਚ। ਸੱਚੇ ਪਾਤਸ਼ਾਹ ਜੀ ਸਮਰੱਥ ਕਿੰਨੇ ਨੇ? ਮਹਾਰਾਜ ਨੇ ਸੋਚਿਆ ਇਹਦਾ ਸ਼ੰਕਾ ਰਹਿ ਜਾਣਾ ਜੀ, ਅਸੀਂ ਇਹਨੂੰ ਕਿਹਾ ਵੀ ਲਿਆ ਗੀਤਾ ਅਤੇ ਅਸੀਂ ਅਰਥ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਪੰਡਿਤ ਵੇਖਿਆ ਵੀ ਬੜਾ ਅਭਿਮਾਨੀ ਹੈ, ਬੜਾ ਤੇਜ਼ ਹੈ, ਇਹਨੇ ਕਹਿਣਾ ਕਿਤੋਂ ਪੜ੍ਹ ਲਏ ਹੋਣੇ, ਫਿਰ ਵੀ ਸ਼ੰਕਾ ਰਹਿ ਜਾਣੀ ਗੁਰੂ ਘਰ ਦੇ ਉੱਪਰ, ਕਿਤੋਂ ਅਰਥ ਪੜ੍ਹ ਲਏ ਹੋਣੇ, ਉੱਚੇ ਘਰਾਣੇ ਵਿੱਚ ਪੈਦਾ ਹੋਏ ਨੇ ਗੁਰੂ ਕੁੱਲ ਵਿੱਚ, ਤਾਂ ਕਰ ਦਿੱਤੇ ਨੇ ਅਰਥ। ਮਹਾਰਾਜ ਸਮਰੱਥ ਸ੍ਰੀ ਗੁਰਦੇਵ, ਸਮਰੱਥ ਸਨ, ਜੋ ਚਾਹੁੰਦੇ ਕਰ ਸਕਦੇ ਸੀ। ਸਮਰੱਥ ਉਹ ਹੁੰਦਾ ਹੈ ਜੋ ਚਾਹਵੇ ਸੋ ਕਰਦੇ, ਉਹ ਸਮਰੱਥ ਹੁੰਦਾ ਹੈ। ਗੁਰੂ ਸਮਰੱਥ ਹੈ, ਗੁਰ ਗੋਬਿੰਦ ਗੋਪਾਲ ਗੁਰ, ਗੁਰਪੂਰਨ ਨਾਰਾਇਣ, ਗੁਰਦਿਆਲ ਸਮਰੱਥ ਗੁਰ, ਗੁਰ ਨਾਨਕ ਪਾਤੇ ਤੋਂ ਉਦਾਹਰਣ ਹੈ। ਕਵੀ ਜੀ ਕਹਿੰਦੇ ਸਮਰੱਥ ਸ੍ਰੀ ਗੁਰਦੇਵ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਪੰਡਿਤ ਗੱਲ ਇਉਂ ਆ, ਤੂੰ ਜਿਹੜੇ ਮਰਜ਼ੀ ਪੁਰਸ਼ ਨੂੰ ਲੈ ਆ ਉਹਦੇ ਤੂੰ ਅਰਥ ਕਰਾ ਦਿਉ, ਜਿਹੜਾ ਬੰਦਾ ਤੂੰ ਲੈ ਆਵੇਂ ਉਹ ਤੋਂ ਅਰਥ ਕਰਾਵਾਂਗੇ। ਤੂੰ ਗੁਰੂ ਘਰ 'ਤੇ ਸ਼ੰਕਾ ਕੀਤੀ, ਗਿਆ ਪਿੰਡ ਵਿੱਚ, ਜਿਹੜਾ ਬੋਲ ਵੀ ਨਹੀਂ ਸਕਦਾ ਸੀ, ਬੋਲਾ ਸੀ, ਗੂੰਗਾ ਸੀ, ਬੋਲਾ, ਝੋਰਾਂ ਦਾ ਲੜਕਾ, ਝੀਵਰ ਜੀ ਦਾ ਨਾਮ ਛੱਜੂ ਆਇਆ ਹੈ, ਉਹਨੂੰ ਲੈ ਫੜ ਲਿਆ। ਮਹਾਰਾਜ ਜੀ ਨੇ ਇਸ਼ਨਾਨ ਪਾਣ ਕਰਵਾ ਕੇ ਸਾਹਮਣੇ ਫੁੱਲਾਂ ਵਾਲੀ ਛੜੀ ਹੱਥ ਵਿੱਚ ਰੱਖਦੇ ਸਨ, ਉਹਦੇ ਸਿਰ 'ਤੇ ਰੱਖੀ ਹੈ। ਉਸੇ ਵੇਲੇ ਉਹਦੀ ਬੁੱਧੀ ਜਿਹੜੀ ਅਗਿਆਨ ਦਾ ਹਨੇਰਾ ਨਾਸ ਹੋ ਕੇ ਜ਼ੁਬਾਨ ਚੱਲ ਪਈ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੂੰਗਾ ਭਗਤ ਗਾਵੈ ਬਹੁ ਛੰਦ, ਗੂੰਗਾ ਉਸ ਵੇਲੇ ਬਕਣ ਲੱਗ ਪਿਆ, ਬਕਤਾ ਬਣ ਗਿਆ ਅਤੇ ਬਹੁਤ ਛੰਦ ਉਚਾਰਨ ਕਰਨ ਲੱਗ ਪਿਆ, ਗਿਆਨ ਦੇ, ਆਤਮਕ ਗਿਆਨ ਦੀ ਵਿੱਦਿਆ ਸੁਣਾਉਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨਿਹਾਲ ਕਰ ਦਿੱਤਾ, ਗਿਆਨ ਦਾ ਪ੍ਰਗਾਸ਼ ਹੋ ਗਿਆ, ਬ੍ਰਹਮ ਗਿਆਨ ਦਾ ਇਕਰਾ ਸਿਰ ਦੇ ਵਿੱਚ। ਪੰਡਿਤ ਨੂੰ ਕਹਿਣ ਲੱਗਾ ਦੱਸ ਕਸਮਨ ਸ਼ਾਸਤਰ ਪ੍ਰਵਿਰਤ ਤੇ, ਦੱਸ ਕਿਹੜੇ ਸ਼ਾਸਤਰ ਦੀ ਗੱਲ ਕਰਨੀ ਹੈ, ਕਿਹੜੇ ਅਰਥ ਪੁੱਛਣੇ ਨੇ? ਗੀਤਾ ਦੇ ਅਰਥ ਐਸੇ ਕੀਤੇ ਵੀ ਪੰਡਿਤ ਤੋਂ ਵੀ ਨਹੀਂ ਉਹਨੂੰ ਪਤਾ ਸੀ, ਇਹਨੇ ਡੂੰਘੇ ਅਰਥ ਇਹਨੇ ਜਵਾਬ ਦਿੱਤੇ, ਆਪੇ ਪਾਠ ਕੀਤਾ ਤਾਂ ਪਾਠ ਵੀ ਨਹੀਂ ਹੋਇਆ ਪੰਡਿਤ, ਇਹਨਾਂ ਘਬਰਾ ਗਏ। ਮਹਾਰਾਜ ਸੱਚੇ ਪਾਤਸ਼ਾਹ ਉਸੇ ਵੇਲੇ ਜੰਨੂ ਉਤਾਰ ਕੇ ਇਤਿਹਾਸਕਾਰ ਕਹਿੰਦੇ ਨੇ, ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡਾ ਸਿੱਖ ਹੋਇਆ ਅੱਜ ਤੋਂ ਬਾਅਦ। ਜੰਨੂ ਉਤਾਰ ਕੇ ਮਹਾਰਾਜ ਚਰਨਾਂ 'ਚ ਰੱਖ ਦਿੱਤਾ ਸੀ ਪੰਡਿਤ ਲਾਲ ਚੰਦ ਨੇ, ਕਿਹਾ ਸਿੱਖੀ ਦੇਵੋ, ਬਖਸ਼ਿਸ਼ ਕਰੋ। ਸਮਰੱਥ ਸ੍ਰੀ ਗੁਰਦੇਵ, ਜੋ ਚਾਹੁਣ ਉਹ ਕਰ ਦੇਵੇ, ਉਹ ਸਮਰੱਥ ਹੁੰਦਾ। ਸਤਿਗੁਰੂ ਨੇ ਸਾਰਿਆਂ ਦੇ ਵਿੱਚ ਕੌਤਕ ਵਿਖਾਇਆ ਸੀ, ਸ੍ਰੀ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਪ ਜੀ ਦੀ ਮਿੱਠੀ ਯਾਦ ਵਿੱਚ ਜਿੱਥੇ ਚਰਨ ਪਾਏ ਸੀ, ਗੂੰਗੇ ਤੋਂ ਅਰਥ ਕਰਾਏ ਸੀ, ਅੱਜ ਵੀ ਗੂੰਗੇ ਬੋਲਦੇ ਨੇ। ਜਿਹੜਾ ਕੋਈ ਸੇਵਾ ਕਰੇ ਉੱਥੇ ਜਾ ਕੇ, ਅੱਜ ਵੀ ਰਹਿਮਤਾਂ ਹੁੰਦੀਆਂ ਨੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ।
ਉਸ ਸਥਾਨ ਨੂੰ ਵਰਦਾਨ ਦਿੱਤਾ ਆਪ ਜੀ ਨੇ। ਅੰਬਾਲੇ ਦੇ ਕੋਲ ਹੈ ਸ਼੍ਰੀ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ, ਮੈਂ ਵੀ ਦੀਦਾਰੇ ਕੀਤੇ ਨੇ ਇਸ ਸਥਾਨ, ਇੱਕ ਮਹੀਨਾ ਰਿਹਾ। ਸੱਚੇ ਪਾਤਸ਼ਾਹ ਜੀ ਨੇ ਸਮਰੱਥਾ ਵਿਖਾਈ ਹੈ ਆਪਣੀ, ਗਰੀਬ ਨਿਵਾਜ ਮਹਾਰਾਜ ਜੀ। ਫਿਰ ਉਹੀ ਔਰੰਗਜ਼ੇਬ ਜਿਹੜਾ ਉਸੇ ਸੰਨ ਵਿੱਚ ਬਹਿੰਦਾ ਹੈ ਦਿੱਲੀ ਦੇ ਤਖ਼ਤ 56 ਵਿੱਚ, ਪਰ ਇਸ ਨੇ ਇਹ ਔਰੰਗਜ਼ੇਬ ਸੁੰਨੀ ਮੁਸਲਮਾਨਾਂ ਦੇ ਹੱਕ ਵਿੱਚ ਸੀ, ਸ਼ੀਆ ਦੇ ਖਿਲਾਫ ਸੀ ਬਹੁਤ ਜ਼ਿਆਦਾ, ਅਤੇ ਇਹਦੇ ਤਖ਼ਤ 'ਤੇ ਬੈਠਦਿਆਂ ਹੀ ਇਹਨੇ ਸ਼ੀਆ ਮੁਸਲਮਾਨ ਜਿਹੜੇ ਫਕੀਰ ਸੀ, ਇਨਸਾਫ ਸੰਦ ਮੁਸਲਮਾਨ ਸਨ, ਸੂਫੀ ਫਿਰਕਾ ਸ਼ੀਆ ਮੁਸਲਮਾਨ ਫਕੀਰ ਸਾਧੂ ਸੰਤ, ਉਹਨਾਂ ਦੇ ਖਿਲਾਫ ਇਹਨੇ ਬੀੜਾ ਚੁੱਕਿਆ, ਉਹਨਾਂ ਨੂੰ ਬਹੁਤ ਸਜ਼ਾਵਾਂ ਦੇ ਕੇ ਜਲੀਲ ਕਰਨ ਲੱਗਾ ਸੀ। ਵੱਡੇ ਵੱਡੇ ਫਕੀਰਾਂ ਦੇ ਨਾਮ ਆਉਂਦੇ ਨੇ, ਸਰਮਦ ਦਾ ਇਹਨੇ ਕਤਲ ਕੀਤਾ ਦਿੱਲੀ ਦੇ ਵਿੱਚ, ਇਸੇ ਕਰਕੇ ਉਹ ਸ਼ੀਆ ਸੀ, ਸੁੰਨੀ ਨਹੀਂ ਸੀ। ਉਸ ਤੋਂ ਬਾਅਦ ਇਹਨੇ ਬਹੁਤ ਸਾਰੇ ਸੂਫੀ ਫਕੀਰ ਮੁਸਲਮਾਨਾਂ ਦੀਆਂ ਗੋਦੜੀਆਂ, ਉਹਨਾਂ ਵਿੱਚ ਧਨ ਸੀ, ਧਨ ਲਪੇਟਿਆ। ਜਿਹਦੇ ਉਹਨੂੰ ਪਤਾ ਲੱਗਾ ਇਹਨੇ ਕੋਰੇ ਵਸਤਰ ਪਹਿਨਾਉਣ ਦੇ ਬਹਾਨੇ ਉਹਨਾਂ ਨੂੰ ਫੜ ਕੇ ਸਾਰਾ ਧਨ ਹੀ ਹੜੱਪ ਲਿਆ ਉਹਨਾਂ ਦਾ, ਉਹਨਾਂ ਨੂੰ ਦਿੱਤਾ ਕੁਝ ਨਹੀਂ। ਇੱਥੇ ਬਸ ਨੇ ਪ੍ਰਸਿੱਧ ਫਕੀਰ ਸਨ ਸ਼ਾਹ ਦੌਲਾ ਗੁਜਰਾਤ ਵਾਲੇ, ਜੋ ਪਾਕਿਸਤਾਨ ਵਿੱਚ ਗੁਜਰਾਤ ਚਲਿਆ ਗਿਆ, ਬੜੇ ਕਾਮਲ ਮਹਾਂਪੁਰਸ਼ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਸੀ। ਇਹਨੇ ਪੀਰਾਨ ਪੀਰ ਕਹਿ ਕੇ ਨਿਵਾਜਿਆ ਸੀ, ਮਹਾਰਾਜ ਨੇ ਕਿਹਾ ਸੀ ਸ਼ਾਹ ਦੌਲਾ ਫਕੀਰ ਮੌਲਾ, ਇਹਨੂੰ ਵੀ ਮਹਾਰਾਜ ਨੇ ਸਨਮਾਨ ਦਿੱਤਾ ਸੀ, ਬੜਾ ਪਰਪਕਾਰੀ ਸੀ। ਸ਼ਾਹ ਦੌਲੇ ਨੂੰ ਵੀ ਇਹਨੇ ਦਿੱਲੀ ਸੱਦ ਲਿਆ ਸੀ ਆਪਣੇ ਕੋਲ ਪੇਸ਼ ਹੋਵੇ, ਸੂਫੀ ਫਕੀਰ ਆਉਣ ਕਰਕੇ। ਔਰ ਉਹ ਵਿੱਚ ਸਿਆਣੇ ਬੰਦੇ ਆ ਗਏ ਉਹਨਾਂ ਵਿੱਚ ਆ ਕੇ, ਅਤੇ ਬਚਾਅ ਹੋ ਗਿਆ, ਗੱਲ ਆਈ ਗਈ ਹੋ ਗਈ। ਮੁੱਲਾ ਬਦਖਸ਼ਾਨੀ ਬਹੁਤ ਵੱਡਾ ਮਹਾਂਪੁਰਸ਼ ਸੀ ਉਸ ਵੇਲੇ ਦਾ, ਸੂਫੀ ਫਕੀਰ ਮਸ਼ਹੂਰ ਸੀ, ਉਹਦਾ ਵੀ ਕਤਲ ਕਰਨ ਵਾਸਤੇ ਤਿਆਰ ਹੋ ਗਿਆ ਸੀ ਔਰੰਗਜ਼ੇਬ। ਪਰ ਚੰਗੇ ਭਾਗ ਉਹਦੇ ਸੀ ਕਿ ਉਹਦਾ ਦਿੱਲੀ ਜਾਣ ਤੋਂ ਪਹਿਲਾਂ ਹੀ, ਪੇਸ਼ ਹੋਣ ਤੋਂ ਪਹਿਲਾਂ ਹੀ ਉਹਦਾ ਦੇਹਾਂਤ ਹੋ ਗਿਆ, ਨਹੀਂ ਤਾਂ ਉਹਦੀ ਵੀ ਇੱਜ਼ਤ ਰੋਲ ਦੇਣੀ ਸੀ। ਐਸਾ ਹੈ ਔਰੰਗਜ਼ੇਬ, ਇਹ ਸਿਆਣੇ ਮੁਸਲਮਾਨਾਂ ਨੇ ਉਸ ਜਿਸ ਵੇਲੇ ਗੱਦੀ ਨਿਸ਼ੀਨੀ ਇਹਦੀ ਹੋਈ ਸੀ 1656 ਈਸਵੀ ਵਿੱਚ, ਉਸ ਵੇਲੇ ਹੀ ਅਨੁਮਾਨ ਲਾ ਲਿਆ ਸੀ ਕਿ ਸੱਜੇ ਪਾਸੇ ਜਿਹੜਾ ਮੁਜੱਦਦ ਸਾਨੀ ਦਾ ਪੁੱਤਰ ਜੋ ਨਕਸ਼ਬੰਦੀ ਸੀ ਉਸ ਵੇਲੇ ਦਾ, ਕੱਟੜ ਮੁਸਲਮਾਨ ਸੀ, ਮੁਜੱਦਦ ਸਾਨੀ ਦਾ ਪੁੱਤਰ, ਸਰਬਰਾਹ ਦਾ ਪੁੱਤਰ ਬੈਠਾ ਹੋਇਆ ਵੇਖ ਕੇ ਸਿਆਣੇ ਮੁਸਲਮਾਨਾਂ ਨੇ ਅਨੁਮਾਨ ਲਾ ਲਿਆ ਸੀ ਕਿ ਹੁਣ ਸੂਫੀ ਫਕੀਰਾਂ ਦੀ, ਸ਼ੀਆ ਫਕੀਰਾਂ ਦੀ, ਸਾਧੂ ਸੰਤਾਂ ਦੀ ਸ਼ਾਮਤ ਆਉਣ ਵਾਲੀ ਹੈ। ਸਿਆਣੇ ਅਨੁਮਾਨ ਲਾ ਲਿਆ ਸੀ। ਰੋਪੜ ਦੇ ਸਮਰੱਥ ਮਹਾਰਾਜ ਕਿੱਡੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਮਰੱਥ ਸ੍ਰੀ ਗੁਰਦੇਵ, ਔਰੰਗਜ਼ੇਬ ਤੋਂ ਡਰਦੇ ਹੋਏ ਰੋਪੜ ਦੇ ਵਿੱਚ ਵੀ ਪ੍ਰਸਿੱਧ ਫਕੀਰ ਸਨ ਤਿੰਨ ਉਸ ਵੇਲੇ, ਬਾਬਾ ਫਰੀਦ ਸਾਹਿਬ ਜੀ ਦੀ ਸੋਚ ਨੂੰ ਅਪਣਾਏ ਹੋਏ ਸੂਫੀ ਫਿਰਕੇ ਦੇ, ਇਸੇ ਫਿਰਕੇ ਵਿੱਚੋਂ ਸਾਈਂ ਮੀਆਂ ਮੀਰ ਜੀ ਵਰਗੇ ਬ੍ਰਹਮ ਗਿਆਨੀ ਫਕੀਰ ਹੋਏ ਨੇ, ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਅਥਾਹ ਪਿਆਰ ਰਿਹਾ ਹੈ। ਇਹ ਫਕੀਰ ਨੂਰਦੀਨ, ਦੂਜਾ ਮਾਲਾ ਸ਼ੇਖ, ਤੀਜਾ ਮੁਹੰਮਦ ਬਖਸ਼, ਇਹ ਰੋਪੜ ਵਿੱਚ ਰਹਿੰਦੇ ਸੀ। ਇਹ ਵੀ ਡਰ ਗਏ ਕਿ ਸਾਡੀ ਵੀ ਪੇਸ਼ੀ ਹੋਵੇਗੀ, ਜਿਹੜਾ ਰਾਹ ਔਰੰਗਜ਼ੇਬ ਨੇ ਫੜ ਲਿਆ। ਇਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੀਰਤਪੁਰ ਸਾਹਿਬ ਕੀਰਤੀ ਸੁਣੀ,
जस सुनिया है कि गुरु नानक देव साहब जी का गुरु घर जिथे शरणाया नू शरण देंदा है, रख्या करदा, रखण दे समर्थ आ, उथे आत्मिक मार्ग की तालीम भी मिलती है। ये जस सुन के आए महाराज श्री गुरु हरकृष्ण साहब जी की शरण इन्हां लई आउण सार इन्हां नमस्कार कीती। धन श्री गुरु हरकृष्ण साहब महाराज जी इन्हां नूं रब दे प्यारे जाण के पावन बाणी दीआं पंगतियां उचारियां, उन्हां प्यारा रब उन्हां जोगा ही ये कह के स्वागत दिता, निहाल होए शरण दिती। महाराज जी ने कहा गुरु घर च रहो, किसी तरह का संसार नहीं करना है, इत्थे तुहानूं किसी का डर नहीं है। सच्चे पातशाह जी की शरण विच रहे, जिथे सेवा सिमरन कीता, उचियां अवस्थावां नूं पाया, मारफत बारे इन्हां पुछिया सी जो परम पद की अवस्था है, इस्लाम मुताबक, सूफी फकीरां मुताबक, सूही फिरके मुताबक मारफत। सच्चे पातशाह जी ने यही पावन शब्द उचारता है, कीक दिल दानी मम सर मूए अजराइल गिरफ्तार, दिल हेच न दानी। हर वेले मौत का भय मन विच वसाउण नाल, मौत नूं याद रखण नाल, ते वाहिगुरू अल्लाह खुदा की याद विच जुड़न नाल मारफत की अवस्था प्राप्त हो जाती, छेती प्राप्त हो जाती है। तहकीक दिलदानी क्या ऐसा उपदेश दिता कि इतिहासकार लिखते ने, नूरदीन, माला शेख ते मुहम्मद बख्श ये मारफत नू प्राप्त होए गुरु घर। फिर इन्होंने पछम दे इलाके विच जाके मुसलमानी देशां विच गुरमत का प्रचार किया, गुरबाणी का प्रचार किया। सच्चे पातशाह जी ने जिथे शरण दिती उथे ज्ञान भी दिता है। बाल बैस ब्रिद ज्ञान मह समरथ श्री गुरदेव, कवि जी फरमान करते ने महाराज जी समरथ ने शरणाया नू रखण दे पादा रविंदन बंदना, उन्हां दे सोहणे सोहणे लाल रंग दे जो कोमल चरण ने, चरण कमल हन, उन्हां ते मेरी मस्तक रख के, उन्हां दा ध्यान धारण करके, दोवें हाथ जोड़ के मथा रख के मैं नमस्कार करदा, मुकत पाए जिन सेव, जिन्हां ने गुरु साहिब जी की सेवा कीती उन्होंने मुक्त पा ली है, मुक्त मार्ग नू पा लिया है। वो तर गए ने संसार भौजल दे विच्चों, जिन्हां श्री गुरु हरकृष्ण साहिब जी नू मनाया है। ऐसे ने गुरदेव श्री गुरु हरकृष्ण साहिब महाराज जी केवल सिख, हिंदू, विद्वान, पंडितां नू नहीं तारिया, सच्चे पातशाह ने केवल मुसलमान फकीरां नू भी सच दा राह दर्शाया है। समर्थ हुंदिया बाला प्रीतम श्री गुरु हरकृष्ण साहिब महाराज जी हर एक तरह का शंका अनुसार निवृत करदे सन। सच्चे पातशाह जी किवें सिखां दीआं भटकियां होयां दीआं भावनावां अंदर दीआं बुझ के उन्हां नू सीधे राह पाया, बाकी विचार आपां कल नू करांगे। सतगुरु महाराज सच्चे पातशाह जी जोत गुरु नानक देव साहब जी दी वरती है, जोत शरीर सरूप महाराज जी ने वखो वखरे बनाए ने, पोशाके वखो वखरे पहने ने, लीला वखो वखरी कीती है, लेकिन जोत एक ही वरती है। जोत ओ है जुगत साए सह कायां फेर पलटी है, ओह ही जुगती सच्चे पातशाह जी ने संसार की कल्याण की। पहले सतगुरां वांग बहुत थोड़े समय विच बहुत ज़्यादा सिखां की कल्याण की, और दृढ़ता ऐसी सी कि हैरान हो गए वेख के दिल्ली दियां संगतां,
ਸੱਚੇ ਪਾਤਸ਼ਾਹ ਜੀ ਵਿਦਵਾਨਾਂ ਨੇ ਆਪ ਜੀ ਨੂੰ ਜਿੱਥੇ ਸਮਰੱਥ ਕਿਹਾ ਉੱਥੇ ਅਸ਼ਟਮ ਬਲਬੀਰਾ ਵੀ ਲਿਖਿਆ ਵੀ ਅੱਠਵੇਂ ਬਲਬੀਰ ਨੇ ਮਹਾਨ ਯੋਧੇ ਸਤਿਗੁਰੂ ਨੇ ਕਿਉਂਕਿ ਔਰੰਗਜ਼ੇਬ ਦੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਝੁਕੇ ਨਹੀਂ ਸਨ ਉਹਨੂੰ ਝੁਕਾ ਲਿਆ ਸੀ ਆਪਣਾ ਪ੍ਰਣ ਵੀ ਹਾਰੇ ਨਹੀਂ ਸਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਗਮਨ ਪੁਰਬ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਮ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਾ ਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ

ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਸ਼ਾਹ,

जमते पए बेबाका गुर की टहल गुरु की सेवा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਖੁਆਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾਓ, ਜਮ ਲੱਜਾ ਕਰ ਭਾਗਾਓ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲੋ। ਪੂਰਨ ਪੁਰਖ ਵਿਧਾਤਾ ਰਹਾਓ, ਨਾਨਕ ਪ੍ਰਭ ਅਵਨਾਸੀ। ਤਾ ਕਿਸੇ ਮਿਰਤੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾ ਉਹਨਾਂ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣ ਬਣਾਈ। ਰਾਮ ਨਾਮ ਔਖਾ ਦੀਆ, ਏਕਾ ਨਿਵਲਾਈ। ਰਾਖ ਲਈ ਤਨ ਰੱਖਣ ਹਾਰ, ਸਭ ਵਿਆਦ ਮਟਾਈ। ਕਹੁ ਨਾਨਕ ਪਾਪਈ, ਪ੍ਰਭੈ ਸਹਾਈ ਸਰੋ ਕਉ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਾ ਟੁੱਟੈ, ਨਿਤ ਨਾ ਜਾਹੀ ਉਹ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਸਨੀਤ। ਹਰ ਕੀਰਤਨ ਕਾ ਆਹਾਰ, ਹਰ ਦੇਹੋ ਨਾਨਕ ਮੀਤ। ਸੋਹੇਲਾ ਰਾਗਾਉੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿਆ ਕੀਏ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹੇਲਾ, ਸਿਵਰੇ ਸਿਰ ਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖਾ ਕਾ ਦੇਵਣਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਜਾਤੇ ਕਮ ਸੰਵਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਲੋ। ਜਿਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲੋ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਹਰ। ਨਾਨਕ ਸੇ ਦੇਹ ਅਵਨ, ਰਾਗਾਸਾ ਮਹੱਲਾ ਪਹਿਲਾ। ਛਿਆ ਘਰ ਛਿਆ ਗੁਰ, ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰੱਖ ਵਟਾਈ ਤੋਏ। ਰਾਵ ਵਿਸਵਾਈ ਤਸਿਆ, ਘੜੀਆ ਪਹਿਰਾ ਥਿੱਤੀ ਵਾਰੀ। ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ਼, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ, ਰਬ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲ ਆਨ ਲਓ। ਪਵਨ ਚਵਰੋ ਕਰੇ ਸਗਲ ਬਨ ਰਾਏ, ਫੂਲੰਤ ਜੋਤੀ। ਕੈਸੀ ਆਰਤੀ ਹੋਏ, ਭਵਖੰਡਾ ਤੇਰੀ ਆਰਤੀ। ਅਨਹਥਾ ਸੁਧਵਾ ਜੰਤ ਤੇਰੀ ਰਹਾਉ। ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ ਇੱਕ ਪਦ। ਗੰਧ ਬਿਨ ਸਹਿਸ ਤਬ ਗੰਧ ਵਿਚਲ ਸਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿਤਮਨੋ,

ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚਬਹਿ ਦੁੱਖ ਪਾਵਹਿ, ਜਮ ਕਾਲ ਸਹਸਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਹੋ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾਓ, ਸੰਤ ਟਹਿਲ ਕੀ ਵੇਲਾ ਜੀਹਾ ਖਾਟ, ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸਵਾਰੇ। ਰਹਾਓ ਇਹੋ ਸੰਸਾਰ

ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛੁਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿ।

ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇਰ ਹਲ ਅਵਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਹੀ ਤੈਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਇ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮ ਕਹ ਨ ਕੋਈ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤ ਜਾੜੈ ਨੀ ਸਾਣ ਗਾਵੈ ਕੋ ਗੁਣ ਵੜਿਆਈਆਂ ਚਾਰ

ਗਾਵੇ ਕੋ ਵੇਖੈ ਹਾਦਰਾ ਹਦੂਰ। ਕਥ ਨ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿਨ ਦਾਗ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮ ਹੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪ੍ਰਵਾਹ। ਸਾਚਾ ਸਾਹਿਬ ਸਚ ਨਾਹਿ ਭਾਖੇ, ਆਭਾਉ ਅਪਾਰੂ। ਆਖੈ ਹੈ ਮੰਗੈ ਹੈ ਦੇਹ ਦੇਹ, ਦਾਤ ਕਰੀ ਦਾਤਾਰੂ। ਫੇਰ ਕੇ ਅੱਗੇ ਰੱਖੀਐ ਜਿਸ ਦਿਸੈ ਦਰਬਾਰ, ਮਾਹੋ ਕੇ ਬੋਲਣ ਬੋਲੀਐ ਜਿਸ ਤੁਮ ਤਰਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ, ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰੂ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵੇ ਅਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹੇ ਅਸਮਾਈ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ, ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਤੀਰਥ ਨਹਾਵਾ ਜੇਤ ਭਾਵਾ, ਬਿਨ ਪਾਣੀ ਕੇ ਨਹਾਇ ਕਰੀ। ਜੇ ਤੀਸਰ ਟੋਪਾਈ ਵੇਖਾ, ਬਿਨ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਿਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ। ਚੰਗਾ ਨਾਉਰ ਖਾਇ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾਵੀ ਤਾਵਾ। ਤਨ ਪੁੱਛੈ ਕੇ ਕੀਟਾ, ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਅਗੁਣ ਦੇ ਇਤਿਹਾ ਕੋਈ ਨਾ ਸੁਝਾਈ। ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਧਰ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿਣ ਸਕਿਆ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਈਸ਼ਰ ਬ੍ਰਹਮਾ ਇੰਦਉ, ਸੁਣਿਆ ਮੁਕਤਾਲਾ ਹਨੁਮੰਦ। ਸੁਣਿਆ ਜੋਗ ਜੁਗਰ ਤਨ ਭੇਦਉ, ਸੁਣਿਆ ਇਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸੜ ਕਾਸ਼ ਨਾਲ। ਸੁਣਿਆ ਪੜ ਪੜ ਪਾਵਹਿ ਮਾਲ, ਸੁਣਿਆ ਲਾਗੇ ਸਹਿ ਧਿਆਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਇਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹੱਥ ਵਸ ਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੁੱਕਾ ਹੈ ਪਿੱਛਾ ਪਿਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬ ਹੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਮੰਨਾ ਸੁਰਤ ਹੋਵੇ ਮਨ ਬੁੱਧ, ਮੰਨਾ ਸਗਲ ਭਵਕੀ ਸੁਧ। ਮੰਨਾ ਮੋਹਿ ਚੋਟਾ ਨਾ ਖਾਏ, ਮੰਨਾ ਜਮਕਾ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਮੰਨਾ ਮਾਰਗ ਠਾਗਨ ਪਾਏ, ਮੰਨਾ ਪਸੰਦ ਪ੍ਰਗਟ ਜਾਏ। ਮੰਨਾ ਮਗਨ ਚੱਲੈ ਪੰਥ, ਮੰਨਾ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਮੰਨਾ ਪਾਵਹਿ ਮੁਖ ਦੁਆਰ, ਮੰਨਾ ਪਰਵਾਰ ਅਸਾਧ ਹਰ। ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿਵਾਨ। ਪੰਚੇ ਸੋਹਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੀ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰੜਾ ਨਾਹੀ ਸਮਾਰ। ਧਾਵਲ ਧਰਮ ਦਇਆ ਕਾ ਪੂਤ, ਸੰਤੋਖ ਥਾਵਲ ਕਿਆ ਜਿਨ ਸੂਤ। ਜੇ ਕੋ ਬੁੱਝਿਆ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ। ਜੀ ਜਾਤ ਰੰਗਾ ਕੇ ਨਾਮ, ਸੁਭਨਾ ਲਿਖਿਆ ਬੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾੜ ਸਵਾਲੇ ਰੂਪ, ਕੀਤੀ ਦਾਤ ਜਾਣਾ ਕਵਣ ਕੂਤ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ। ਸੰਘ ਗ੍ਰੰਥ ਮੁੱਖ ਵੇਦ ਪਾਠ, ਸੰਘ ਜੋਗ ਮਨ ਰਾਹ ਅਰਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ। ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਹ ਲਾਇ ਤਾਰੂ। ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ।
ਜੋ ਤੁਧ ਭਾਵੈ ਸਾਈ ਭਲੀਕਾ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰ ਕੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੀ ਜੋਰ ਸੰਘ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਤ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰਣ ਆਹੇ ਜੇ ਫਰਮਾਹੇ ਤਿਪ ਤਿਪ ਪਾਹੇ ਜੀਤਾ ਕੀਤਾ ਤੀਤਾ ਨਾਓ ਬਿਨ ਨਾਵੈ ਨਾਹੀ ਕੁਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਰਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਬਲੀਤੀ ਕੱਪੜ ਹੋਏ ਦੇ ਸਾ ਬੂੜ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਡਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾ ਦਾਡੋ ਜੀ ਕੋ ਪਾਵੈ ਤਿਲਕਾ ਬਾਣ ਸੁੜਿਆ ਮਨੇ ਅਮਨ ਕੀਤਾ ਭਾਓ ਅੰਤਰਗਾ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਬਰਮਾਓ ਸਤ ਸੁਹਾਣਸ ਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵੜ ਕਵੜ ਥਿਤ ਕਵੜ ਵਾਰ ਕਵਣ ਸਹਿਰੂ ਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾੜ ਵਕਤ ਨ ਪਾਇਓ ਕਾਦੀ ਅਜੇ ਲਿਖਣ ਲੇਖ ਕੁਰਾੜ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੂ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿ ਵਰਣ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤੋ ਸਹਿਸ ਅਠਾਰਾ ਕਹਿਣਕ ਤੇ ਵਾਸਲੂ ਅਗਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦ ਨ ਜਾਣੀ ਹੈ ਸੁਮਨ ਸਾਹ ਸੁਲਤਾਨੋ ਗਿਰ ਹਸਿਤੀ ਮਾਲ ਤਹੰਡੋ ਕੀੜੀ ਤੋਂ ਲਹੋ ਬਣੀ ਜੇ ਤਿਸਮਰ ਹੁਣਾ ਵਿਚਰੈ ਅੰਤ ਨਾ ਸਿਪਤੀ ਕਹਿਣ ਨਾਂਤ ਅੰਤ ਨ ਕਰਣਾ ਦੇਣ ਨਾਂਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੀ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਇਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤੂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਣਤ ਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਪ ਟੁੱਟਹਿ ਵਿਕਾਰੂ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾਹੀ ਖਾਹੀ ਕਿਤੇ ਅਦੁੱਖ ਭੋਗ ਸਦ ਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜੀਤੀ ਅਮਹ ਖਾਏ ਆਪੇ ਜਾਣੇ ਆਪੇ ਦੇ ਆਖੇ ਹੰਸੇ ਪਹਿਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਅਮਲ ਭੰਡਾਰ ਅਮੁਲ ਆਵਹਿ ਮੁਲਾ ਜਾਹੀ ਮੁਲ ਭਾਈ ਮੁਲਾ ਸੰਭਾਹੇ ਅਮਲ ਧਰਮ ਮੁਲ ਦੀ ਬਾਣ ਅਮਲ ਤਲ ਮੁਲ ਪ੍ਰਵਾਣ ਅਮਲ ਬਖਸ਼ੀ ਸਿਮਰਨ ਨਿਸਾਨ ਅਮਲ ਕਰ ਮੁਲ ਪ੍ਰਮਾਣ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾੜੂ ਆਖੇ ਪੜੇ ਕਰਬ ਖਿਆੜੂ ਆਖੇ ਬਰਬੇ ਆਖੇ ਇੰਦੂ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧੂ ਆਖੇ ਕੀਤੇ ਕੀਤੇ ਬੁੱਧੂ ਆਖੇ ਦਾਨਵੇ ਆਖੇ ਦੇਵ ਆਖੇ ਸਵਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕਰੇਹੀ ਤਾਏ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਲਖਿਆ ਸਿਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਸੂ ਕਰਕੇ ਹਜਤ ਬਸਰ ਸੰਭਾਲੇ ਵਾਜੇ ਨਾਲ ਅਨੇਕਾ ਸੰਖਾ ਕੀਤੇ ਬਾਹਮਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨ ਪਾਵਣ ਨੂੰ ਪਾਣੀ ਵੈਸ਼ਨਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਹਿਸਰ ਬਰਮਾ ਦੇਵੀ ਸੋਹਣ ਸਦਾ ਸਵਾਰੀ
ਗਾਵੇ ਹਿੰਦ ਅੰਦਾਸਨ ਬੈਠੀ ਦੇਵਤੇ ਆਦਰ ਨਾਲੀ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਹੈ ਮੋਹਣੀਆਂ ਮਨਮੋਹੜ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਂਬਰ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੇ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਿਸਦੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹੇ ਬੇਭੂਤ ਖਿੰਸਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਵੇਖੋ ਵੇਸ ਭੁਗਤ ਗਿਆਨ ਦਇਆ ਭੰਡਾਰ ਨੂੰ ਘੜਘੜ ਵੱਜ ਹਨਾਦ

ਅਨੂਤਤਾ ਸੋਹਨ ਪੰਚ ਪ੍ਰਵਾਣ ਨਦਰੀਕਰਮ ਪਵੈਨੀ ਸਾੜ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਊ ਗਿਆਨ ਖੰਡ ਕਾ ਅੱਖ ਕਰਮ ਊ ਕੀਤੀ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਨ ਮਹੇਸ ਕੀਤੀ ਬ੍ਰਹਮੇ ਘਾੜ ਘੜੀਆ ਹੈ ਰੂਪ ਰੰਗ ਕੇ ਵੇਸੂ ਕੀਤੀ ਅਕਰਮ ਭੂਮੀ ਮੈਂ ਕੀਤੀ ਕੀਤੀ ਧਰੂਪ ਦੇਸੂ ਕੀਤੀ ਇੰਦ ਚਾਂਦ ਸੂਰ ਕੀਤੀ ਕੀਤੀ ਮੰਡਲ ਦੇਸ ਕੀਤੀ ਸਿੱਧ ਬੁੱਧ ਨਾਥ ਕੀਤੀ ਕੀਤੀ ਦੇਵੀ ਵੇਸੋ ਕੀਤੀ ਦੇਵ ਦਾਨ ਮੁਨ ਕੀਤੀ ਕੀਤੀ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਅਬਾਣੀ ਕੀਤੀ ਪਾਤ ਨਰਿੰਦੋ ਕੀਤੀ ਅਸੁਰਤੀ ਸੇਵਕ ਕੀਤੀ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਮਨੋਦ ਕੂੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੂ ਕਹਿ ਪਿੱਛਾ ਪਛਤਾਈ ਤਿੱਥੈ ਘੜੀਆ ਸੁਰਤ ਮਾਤਮਨ ਬੁੱਧ ਤਿੱਥੈ ਘੜੀਆ ਸਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕ ਨਹੀਂ ਜਾਹੇ ਨਾ ਓਹੇ ਮਰਹਿਣ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਕਰਹ ਨਾਲ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੂ ਕਥਾ ਤਾਇ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤਵੈ ਤਿਵਕਾਰੂ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥ ਨੰ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲੋ ਘੜੀਆ ਸ਼ਬਦ ਸੱਚੀ ਟਕਸਾਲੋ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰਬਰਣ ਜਾਤ ਅਰਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਣ ਸਿਖਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜਾਇ ਕੋਟਿੰਦਰ ਇੰਦਰਾਣ ਸਾਹਿ ਸਾਹਣ ਗਣ ਜਾਇ ਤ੍ਰਿਭਾਵਨੀ ਸੁਰਨ ਅਸੁਰ ਨੇਤ ਨੀਤ ਬਣ ਤ੍ਰਿਣ ਕਹਤੋ ਤਵ ਸਰਬਨਾਮ ਕਥਾ ਕਮੰਡ ਕਰਮ ਨਾਮ ਵਰਣ ਸਮਾਤੇ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾਏ ਨਮਸਤੰਗ ਕਰਮ ਨਮਸਤੰਗ ਅਨੇਕ ਨਮਸਤੰਗ ਸੁਏਕਾ ਨਮਸਤੰਗ ਅਨੇਕਾਏ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਸਰਗੇ ਨਮਸਤੰਗ ਤਿਰਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤਸਨਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੀ ਨਮਸਤੰਗ ਪਾਤੇ ਨਮਸਤੰਗ ਵਜਬੇ ਨਮਸਤੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰ ਨਮਸਤੰਗ ਕਰਤਾਰੰ ਨਮੋ ਸਰਬ ਧੰਦੇ ਨਮੋ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮ ਸਰਬ ਭੋਖੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਦਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦਿਆਂ ਜੇ ਹੈ ਜਾਦੂ ਹੈ ਜਨਮ ਹੈ ਵਰਣ ਹੈ ਭੂਤਿਆ ਭਰਣੇ ਅਗੰਜ ਹੈ ਭਾਂਜਿਆ ਝੂਜਿਆ ਝੰਜ ਹੈ ਅਮੀਕਾ ਰਫੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਰਜ ਹੈ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਨਿਰਸੀ ਨਲੀਕੈ ਅਨੰਤ ਹੈ ਮਹੰਤਿਆ ਅਲੀਕੈ ਨਰਸੀਕੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤੈ ਸੂਤੈ ਲੋਕੈ ਸੋਕੈ ਕਰਮ ਹੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੀ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਭਾਉਣੇ ਨਮੋ ਸਰ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ

ਨਿਰਪਨਾਇਕ ਹੈ, ਸਰਬ ਪਾਇਕ ਹੈ, ਪੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੀ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਪ ਸਿੰਘ ਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੀ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੀ, ਨਮੋ ਜੁੱਧ ਜੁੱਧੇ, ਨਮੋ ਗਿਆਨ ਗਿਆਨੀ, ਨਮੋ ਭੋਜ ਭੋਜੇ, ਨਮੋ ਪਾਨ ਪਾਨੀ, ਨਮੋ ਕਲਹ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਨਾਦਨ ਵਿਭੂਤੇ, ਕਲੰਕਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ, ਅਜਾਇ ਅਲਹ ਅਭੈ ਅਭੈ ਅਭੂ ਅਜੂ ਅਨਾਸ ਅਕਾਸ, ਅਗੰਜ ਪੰਜ ਲੱਖ ਭਖ, ਅਕਾਲ ਦਿਆਲ ਅਲੇਖ ਭੇਖ, ਅਨਾਮ ਅਕਾਮ ਅਗਾਂਹ ਟਹਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤੁਆ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਹ ਸਿਧਾਨ ਕੇ ਦੇਖ ਪ੍ਰਯੋਗ ਘਰ ਯੋਗ ਜਤੀ ਕੇ ਸੂਰ ਸਦਾਰਦਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਮਨ ਇਕ ਰਤੀ ਕੇ ਮਾਤਿ ਮਤੰਗ ਜਰੇਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤਨ ਬਾਣੀ ਭਾਰੀ ਭੁਜਾਨ ਕੇ ਭੂਪਲੀ ਬਿੰਦਉ ਨਿਆਮਤ ਸੀਸ ਨ ਜਾਤ ਵਿਚਾਰੇ ਇੱਥੇ ਭਏ ਤੋ ਕਾਹ ਭਏ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਿਕ ਭਵਾਨ ਕੀ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਅਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਬਾਨ ਸਬਾਨ ਕੀ ਭੇਖਾ ਏ ਪਵਨ ਆਹਾਰ ਜਤੀ ਜਤਾਰੂ ਸਭੈ ਸੁ ਵਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀ ਨਮਰੋਰ ਮਵਾਸਨ ਮਾਤੀ ਮਤੰਗਣ ਮਾਨ ਮਲਾਂਗੇ

ਜਾਦਕ ਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਪਾਗੂ ਤੇ ਨਰ ਫੇਰਣਾ ਦੇ ਤਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕਾਇ ਬੈਠ ਰਹੋ ਭਗਤ ਅੰਨ ਗਾਇਓ ਨਾਥ ਪ੍ਰਿਵਲੀ ਸਾਧ ਸਮੁੰਦਰ ਲੋਗ ਉੱਪਰ ਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੇ ਅਸੇ ਹੀ ਅਸੇ ਸੋ ਬੈਸ ਬਤਾਇਓ ਸਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਨਵਾਇਓ ਕੋ ਬਤਾਨਕ ਪੂਜਤ ਹੈ ਪਾਸੋ ਕੋ ਮਰਤਾਨਕ ਪੂਜਨ ਧਾਇਓ ਕੁਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਾਸੋ ਕੋ ਮਰਤਾਨਕ ਪੂਜਨ ਧਾਇਓ ਕੁਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚੋ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੈਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵੋ ਆਪ ਹਾਥ ਦੈ ਮੋਹ ਬਚਾਵੋ ਸੁਖੀ ਬਸਾਈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸਿੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਅਵਰਨ ਤਿਹਾਉ ਜੋ ਵਰਚਾ ਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਖਾਦੈ ਮੁਝੈ ਅਬਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋਸਦਾ ਹਮਾਰੀ ਪੱਛਾ ਸ੍ਰੀ ਅਸਤੁਜ ਕਰਿਹੋ ਰੱਛਾ ਰੱਖ ਲਿਹੋ ਮੋਹ ਰੱਖਣ ਹਾਰੀ ਸਾਹਿਬ ਸੰਸਹਾਇ ਪਿਆਰੇ ਦੀਨ ਬੰਨ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਉ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ

ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤੋ ਜਛਨ ਉਪਜਾਯੋ ਆਦ ਅੰਤ ਏਕੈ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬੰਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਹੁ ਪਾਰਾ ਜਬ

ਬਾਹਰ ਰਚ ਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭੈ ਸੰਕਰ ਕਠਾਉ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦ ਜੁਗਾਦ ਸਰੂਪ ਸਜਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇ।

ਪ੍ਰਾਣ ਘਾਤਾ। ਜੇ ਅਸ ਧੋਜੋ ਤਬ ਸਰਣੀ ਪਰੇ, ਤਿਨਕੇ ਦੁਰਟ ਦੁਖਤ ਹੈ ਮਰੇ, ਪੁਰਖ ਜਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਬਟਾਰੇ।

ਤਨਕ ਮੈਂ ਹਰ ਹੋ ਰਿਧ ਸਿਧ ਘਰਮੋ ਸਭ ਹੋਈ ਦੁੜ ਛਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਨ ਸੰਭਾਰਾਓ ਕਾਲ ਪਾਸ ਤੇ ਤਾਇਹ ਬਾਰਾਓ ਜਨਰਲ ਨਾਮ ਤੇ ਹਾਰੂ ਕਹਾ ਦਰ ਦੁਹਰ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾ ਦੈ ਲਿਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਹਰ ਦੁਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਪ ਹੇ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾਂ ਤਿਨ ਨਰ ਕੇ ਰਹੈ ਹੋ ਜੋ ਜਾਕੀ ਇਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਸਪੁਣ ਜੈ ਅਰਧ ਸਹਸਪੁਣ ਤੀਨ ਕਹਿ ਜੈ ਭਾਦਰ ਸੁਧੀ ਅਸ਼ਟਮੀ ਰਵਾ ਰਾਉ ਤੀਰਸ ਤਦਰਵ ਗ੍ਰੰਥ ਸੁਧਾਰਾਉ ਸਵਈਆ ਪਾਇ ਗਹਿ ਜਪ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਓ ਸਿਮਰਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਸਭ ਤੋਹੇ ਬਖਾਨੇ ਓ ਦੁਹਰਾ

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵੜੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਘੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੁ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਮਤ ਸਲਾਹਾ ਤੇਰੀ, ਨਾਮ ਮਨ ਮਸਾਵੇ, ਨਾਮ ਜਿਨ ਕਹਿ ਮਨ ਮਸਿਆ, ਬਾਜੀ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਹਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰੇ ਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ।

ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁਲੇ ਪ੍ਰਹ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਏ ਕਹਾਣੀ, ਕਰਾ ਕਹਾਣੀ ਅਕਥ ਕੇਰੀ, ਕਿਤ ਦਵਾ ਲੈ ਪਾਈਐ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲ ਚਤੁਰਾਈ ਕਿਨਾ ਨ ਪਾਇਆ, ਚਤੁਰਾਈ ਨ ਪਾਇਆ ਕਿਨਾਈ, ਤੋ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ, ਤਿਨਾ ਕੀਤੀ ਜਿਨ ਠਗਾਉੜੀ ਪਾਇਆ। ਕੁਰਬਾਨ ਕੀਤਾ ਤ ਸਭ ਟਹੁ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸਸਮਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚਲਾ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕਾ ਮੂਲੇ ਨਾ ਕੀਚੈ, ਜਿਥੇ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਸਮਾਲੇ, ਅਗਮ ਅਗੋਚਰਾਂਗ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੈ, ਅੱਖ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ, ਜੀ ਜੰਤ ਸਭ ਤੋਂ ਦੁਪਾਈ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਉਸਨੇ ਅੰਮ੍ਰਿਤ ਗੁਰ ਤੇ ਪਾਇਆ।

ਬੁਰਣਾ ਖੰਨੇ ਹੋ ਤਿੱਖੀ ਵੱਲ ਹੁਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤੇ ਵਿਚਲਾ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਜੈਬ ਤੂੰ ਚਲਾਹੇ ਤਿਵਾ ਚਲਾਹੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵਾ ਚਲਾਵੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹ ਗੱਲਾਂ ਗਲੀ ਕਿਨਨ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜਾ ਸਹਿ ਸਹਿ ਨਾ ਜਾਏ ਨਹਿ ਜਾਏ ਸਹਿ ਸਾਖਤ ਸੰਜਮ ਰਹਿ ਕਰਮ ਕਮਾਏ ਸਹਸਾ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਤੁਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਝਾਇ ਸਹਿਸਾ ਇਬ

তিনি নিজেরা মঞ্জুবা হারে জিহ নির্মল বাহু নির্মল বাহু তার নির্মল জিহ নির্মল সদগুর তে করণ কমাণী কূড় কিশোই পৌঁছা নাহি মনসা সস মাণী জন্ম রতন জিন খটিয়া ভলে সে বনজারে কহ নানক জিন মন নির্মল সদর রহ গুরু নালে ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਾਂ ਸਰਮਕ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮ ਸਮਾਲੇ ਆਪ ਛੱਡ ਸਦਾ ਹੈ ਪਰਣਾਇ ਗੁਰਬਿਨ ਅਵਰਣ ਜਾਣੈ ਕੋਈ ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ।

ਆਪਣੇ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਾਹਿਬ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ, ਜਿਨ ਕੋ ਨਦਰ ਕਰਮ ਹੋ ਵੈ ਹਿਰਦਤ ਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ।

ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਣ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ

ਬੋਲੇ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾ ਜਿਸਨੂੰ ਅਨਦਨ ਹਲ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੀ ਸੋ ਕਿਉਂ ਮਨੋਹ ਮਸਾਰੀਐ ਮਨੋਹ ਕਿਉਂ ਮਸਾਰੀਐ ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੋਹ ਮਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਗਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

ਇਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਉਤਨਾ ਮਿਲਿਆ ਜਿਨੇ ਹਰ ਆਪੇ ਭਰਨਾ ਕਹ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਇਹ ਰਸ ਨਾ ਤੋ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤਾ ਜਿੱਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਣ ਤ੍ਰਿਸ਼ਨਾ ਲਾਗ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰੂ ਮਿਲਾਂ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ

ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚੰਦਨਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਜੋ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਮਣ ਹੋਮੇ ਦੇਹੋ ਸੱਚ ਸੁਣ ਨੈਣ ਨੂੰ ਪਠਾਏ ਸੱਚ ਸੁਣ ਨੈਣ ਨੂੰ ਪਠਾਏ ਸ੍ਰੀ ਲਾਏ।

ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੋ ਪੁੱਤਰ ਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨੰ ਦਸਵਾਂ ਦੁਆਰ ਦਿਖਾਇਆ।

Evet.

ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਧਰਮ ਅਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦਖਾ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੇ ਹਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ।

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਭੇਦ ਪ੍ਰਾਣ ਕਿਤੇ ਬੰਗ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ

ਪਹਿ ਵਿੱਚ ਪਵਨ ਵੈਸਦਵਾ, ਪਹਿ ਵਿੱਚ ਲੈ ਲਖ ਦਰੀਆਓ, ਪਹਿ ਵਿੱਚ ਅਗਨ ਕੱਢੇ ਬਿਕਾਰ, ਪਹਿ ਵਿੱਚ ਧਰਤੀ ਦੱਬੀ ਭਾਰ, ਪਹਿ ਵਿੱਚ ਇੰਦ ਫਿਰੈ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦਵਾਰ, ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ, ਕਹੋ ਕਰੋੜੀ ਚਲਤਨਾਂਤ, ਪਹਿ ਵਿੱਚ ਸਿੱਧ ਬੋ ਸਰਨਾਥ, ਪਹਿ ਵਿੱਚ ਅਡਾਨੇ ਆਕਾਸ਼, ਪਹਿ ਵਿੱਚ ਜੋਤ ਮਹਾਵਰ

ਮੁਸਲਮਾਨਾਂ ਸਿਫਤ ਸਰੀਤ ਪੜਬੜ ਕਰੇ ਵਿਚਾਰ ਬੰਦੇ ਸਹਿਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪ ਅਪਾਰ ਤੀਰਥ ਨਹਾਵੈ ਅਰਚਾ ਪੂਜਾ।

ਸਤਿਗੁਰੂ ਕਿਨੈ ਨਾ ਪਾਇਆ, ਆਪਣੇ ਸਤਿਗੁਰੂ ਕਿਨੈ ਨਾ ਪਾਇਆ। ਸਤਿਗੁਰ ਚਾਪ ਰੱਖਿਓ ਉਹਨੂੰ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚ ਤਲਾ।

ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤ।

ਖੰਡਾਵਰ ਪੰਡਾ ਅੰਡਜ ਜੇਰ ਜੁਤ ਬਜਾ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਮ ਰਾਜਨਤਾ ਨਾਨਕ ਜਨਤ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀ ਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜਵਾਰੇ ਸਵਸਥ ਤਿਸ ਤਿਸ ਦਿਬਾਣਿਆ ਭਗ।

ਫਲ ਮਲ ਖਾਈ ਸਿਰ ਸਜ ਪਾਈ ਮੁਰ ਕਹਿੰਦਾ ਪਤ ਗਵਾਏ ਬਿਨ ਨਾਵੈ ਕਿਛ ਥਾਂ ਨਾ ਪਾਈ ਰਹੇ ਬੇਵਾਣੀ ਮਾੜੀ ਮਸਾਣੀ ਅੰਦ ਨਾ ਜਾਣਾ ਪਰ ਪਛਤਾਣੀ ਸਤਿਗੁਰ।

ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੈ ਨਾ ਜਾਏ ਤਨ ਸਮਾਨ ਸਨਾਨ ਕਾ ਜੋਗ ਚੱਲੇ ਪਾਏ ਚੌਕੜ ਮੁਲਣ ਆਏ ਬੈ ਚੌਕੈ ਪਾ ਸਿਖਾ ਕਣ ਚੜ੍ਹਾਈਆਂ ਗੁਰ ਬ੍ਰਹਮਣ ਥਿਆ ਓ ਮੂਆ ਓ

ਸੁੱਤ ਕੂੜ ਅੱਖੀ ਸੁੱਤ ਕੁਵੇਖਣਾ ਪਰਤਰੈ ਪਰਤਨ ਰੂਪ ਕੰਨੀ ਸੁੱਤ ਕੰਨ ਪਹਿਲਾ ਇਤਵਾਰੀ ਖਾਏ ਨਾਨਕ ਅੰਸਾ ਆਦਮੀ ਬਦੇ ਜੰਪੁਰ ਜਾਏ ਸਭ ਸੁੱਤ।

ਸਤਿਗੁਰੂ ਡਗਰ ਸਲਾਹੀਆ ਜਿਸ ਵਡਿਆਈਆਂ ਸਹਿ ਮੇਲੇ ਤੰਦਰੀ ਆਈਆਂ ਜਾਂ ਪਾਣਤਮਨ ਵਸਾਈਆਂ ਕਲੋਕਮ ਦਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਤੁੱਠੇ ਨਾਲ ਦਪਾਈਆਂ ਸਤੁੱਠੇ

ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤੰਕਸ਼ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ

ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾ ਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸਮਤ ਤੇਰਾ ਵਸ ਸੁਆਮੀ ਹਮ ਜਨਤਾ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖੋਜ ਹੋ ਸੰਤ ਹੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵਹ ਹਰ ਸਿਮਰ ਪਰਾਨੀ ਰਹਾਉ ਗਨ ਮੈਂ ਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨ ਤਾਰ ਸਗਲ ਪਾਵ ਨ ਚਲਹ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਸਗਲ ਪਾਵ ਨ ਚਲਹ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਖੋਜ ਹੋ ਸੰਤ ਹੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮਾ ਭਏ ਬਿਸਮਾਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਛ ਵਿੱਚ ਸਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਸ਼ਬਦ ਕੀਰਤਨ ਰਸ ਪਿੰਨਾ ਸਤਿਕਾਰ ਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਉਮਰ ਸੋਈ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ ਉਹੀ ਉਮਰ ਸਵਾਸ ਉਹੀ ਜ਼ਿੰਦਗੀ ਲੇਖੇ ਵਿੱਚ ਹਿਸਾਬ ਵਿੱਚ ਹਿਸਾਬ ਤੋਂ ਭਾਵ ਵਾਹਿਗੁਰੂ ਦੇ ਦਰ 'ਤੇ ਕਬੂਲ ਪੈਂਦੀ ਪ੍ਰਵਾਨ ਹੈ ਜੋ ਉਹ ਮਾਲਕ ਸਾਈਂ ਮਾਲਕ ਦੀ ਯਾਦ ਵਿੱਚ ਬਤੀਤ ਹੁੰਦੀ। ਭਾਈ ਨੰਦ ਲਾਲ ਜੀ ਫੁਰਮਾਨ ਕਰਦੇ, ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹੋ ਹੀ ਭਾਵ ਰੱਖਦੇ, ਉਹੀ ਘੜੀ ਸੁਲੱਖਣੀ ਹੈ ਸਫਲੀ ਹੈ। ਸੋਹਣੇ ਖਿਆਲਾਤ ਸੇਵਾ ਸਿਮਰਨ ਪਰਉਪਕਾਰ ਕਰਨ ਵਾਲੇ ਪੈਦਾ ਕਰ ਦਿੰਦੀ ਹੈ ਹਿਰਦੇ ਵਿੱਚ ਮਨ ਵਿੱਚ, ਜਿਹੜੀ ਵਾਹਿਗੁਰੂ ਦੀ ਯਾਦ ਵਿੱਚ ਇਹ ਜੀਵ ਦੀ ਬਤੀਤ ਹੁੰਦੀ ਹੈ। ਭਾਵ ਗੁਰੂ ਕੀ ਸਤਸੰਗਤ ਕਰਦਿਆਂ ਹੋਇਆਂ ਕੀਰਤਨ ਸੁਣਦਿਆਂ ਕਥਾ ਸੁਣਦਿਆਂ ਸਿਮਰਨ ਕਰਦਿਆਂ ਸੇਵਾ ਕਰਦਿਆਂ ਜੋ ਸਮਾਂ ਬਤੀਤ ਹੁੰਦਾ ਹੈ ਉਹ ਲਿਮਟ ਵਿੱਚ ਨਿਯਤ ਕੀਤੇ ਹੋਏ ਸਮੇਂ ਨੂੰ ਘੜੀ ਕਿਹਾ ਹੈ। 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਮਹਾਰਾਜ ਜੀ ਦੇ ਪਾਵਨ ਬਚਨ। ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਦਾ ਆਪਾਂ ਨੂੰ ਬਖਸ਼ਿਸ਼ ਕਰ ਰਹੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਕਥਾ ਰਾਹੀਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ 4-4 ਪਦਿਆਂ ਵਾਲੇ ਜੋ ਸ਼ਬਦ ਨੇ 33ਵਾਂ ਸ਼ਬਦ ਰਾਮਕਲੀ ਰਾਗ ਵਿੱਚ ਪ੍ਰਾਰੰਭ ਹੈ। ਬ੍ਰਹਮ ਗਿਆਨ ਪੂਰਨ ਪਦ ਨੂੰ ਜੀਵ ਕਿਵੇਂ ਪਹੁੰਚਦਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ। ਕਿੰਨੀ ਕਮਾਈ ਕਰਨੀ ਪੈਂਦੀ ਹੈ ਹਰ ਵੇਲੇ ਨਾਮ ਦਾ ਚਿੰਤਨ ਹੋਵੇ ਰੌਂ ਚੱਲ ਪਵੇ ਬ੍ਰਹਮ ਦਾ ਗਿਆਨ ਹੋ ਜਾਵੇ ਇੱਕ ਰਸ ਉਹਦੇ ਦੀਦਾਰੇ ਹੋਣ ਐਸੀ ਅਵਸਥਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਾਂਸ ਜੈਸੇ ਉਤ ਪੋਤ ਪ੍ਰਭ ਸੋਈ। ਜਿੱਥੇ ਜਾ ਕੇ ਪੂਰਨ ਦੁਐਸ਼ ਦੁਬਿਧਾ ਈਗੋ ਜਿਹੜੀ ਹੈ ਮਨ ਵਿੱਚੋਂ ਸਾਫ਼ ਹੋ ਜਾਵੇ ਮਿਟ ਜਾਵੇ। ਸੰਸਾਰ ਵਿੱਚ ਜਿੰਨਾ ਇਹ ਸੰਸਾਰ ਹੈ ਇਹ ਸਾਰਾ ਮਾਇਆ ਦੇ ਪਸਾਰੇ ਤੋਂ ਬਣਿਆ ਹੈ। ਕਿਸੇ ਕੋਲ ਵਾਧ ਵੱਧ ਆ ਕਿਸੇ ਕੋਲ ਘੱਟ ਆ।
माया करके दुविधा पई हुई है जीवां दे अंदर। महाराज जी ने पावन बचन कहे ने कि उन घर घर मेलियो दूआ, ये माया ने घर घर विच द्वैष मेल दिती है, मना मना हिरदिया हिरदिया मां जाए सके भरावां विच भैणां विच, किसी ही वाद घाट किसी ही पह सगरे लर लर मूआ, किसी कोल वाध्या करमा मुताबक किसी कोल घटिया, सारे आपस विच खह खह के जिंदगी बतीत कर रहे ने, खत्म हो रहे ने जी। इन दुबदा घर बहुते गल महाराज ने, यह द्वैष ने दुबदा ने बहुत घर जेड़े हिरदे ने मन गाल सुटे ने, लड़ाई झगड़िया विच पाक खराब कर सुटे ने, और महाराज जी बख्शिश करते ने कि बिन वैर विरुद्ध है कोई ना ही। इस संसार विच माया दे प्रभाव हेठ आ के माया दा जो पसारा है, बिन वैर विरोध दा कोई ना है, वैर विरोध तो कोई भी नहीं है, खाली नहीं। मैं देखा ले हो तेस साल आ ही, मैनू दिखा दियो जे कोई है ता ऐसा पुरश जिदे अंदर थोड़ी जिनी भी द्वैष ना हो, असी ओनू सलामांगे, असी ओदी उपमा करांगे। मैं देखा ले हो तिस साल आ ही, मैनू दिखा दियो जे कोई है ता, ऐसा कोई विरला है जिन्हें अठे पैर ओनू त्याया, ऐसा पुरश कौन हुंदा है जो अठे पैर वाहिगुरु सच्चे पातशाह नूं त्याउंदा है, ओदी याद विच जाउंदा है, ओदे अंदरों दुबदा मिटदी है। नहीं तो सब कोई दुबदा दे विच। भगत कबीर साहब जी ने भी यही कहा, केवल ब्रह्म ज्ञानी जी दे अंदर दुबदा नहीं है, द्वैष नहीं है, ब्रह्म ज्ञान हुंदा ही तां है जदों मिट जांदी। जिन्ना चिर द्वैष रहिंदी है कीती कमाई भी थाएं नहीं पैन सो पैंदी, ज्ञान हुंदा ही नहीं। बड़ी वध है द्वैष, ईरख ईगो अकट है। भगत कबीर साहब जी फरमान करदे ने श्लोकां विच, कबीर धरती अर आकाश मह दोए तू बरी अबध। धरती दे जीवां तो लैके आकाश तक, आकाशचारियां तक, आकाश विच देवतियां दियां पुरियां मनियां गईयां ने। धर्म ग्रंथ सारे बयान करदे ने, जिन्ने धर्म ग्रंथ, कोई बहिशत कहिंदा है, कोई स्वर्ग आंदा है, कोई बैकुंठ कहिंदा है। श्री गुरु ग्रंथ साहिब जी ने भी नां लए ने, जिन्ना देवतियां दे नां ते ने उन्हां दे नामां ते पुरियां ने, इंद्रपुरी शिवपुरी ब्रह्मपुरी, ब्रह्मे दे नाम, ब्रह्मे दा लोक ब्रह्मपुरी, स्वर्गां दा राजा इंद्र इंद्रपुरी। महाराज जिन्ने धर्म ग्रंथ ने बयान करदे ने आकाश विच देवतियां दे लोग ने, उन्हां विच वी ईरखा है, वो भी नहीं बचे देवते भी। कबीर धरती अर आकाश मह दोए तू बरी अबध, दै द्वैष तू बड़ी कट है, बड़ी प्रबल है। खट दर्शन संसे परे अर चौरासी सिद्ध, छे भेखां दे लोग संसे विच पए हुए ने, किड्डी प्रबल आए। साधुआं नूं स्थान छड के दौड़ना पैंदा है, छड के ही जाना पैंदा है, इन्नी द्वैष हुंदी है। निर्वैर निरछल जेड़े साधु हुंदे ने, नप जांदे ने दूजे,
ਜਿਹੜੇ ਨਕਲੀ ਹੁੰਦੇ ਨੇ, ਡੇਰੇ ਨੱਪ ਜਾਂਦੇ ਨੇ, ਆਸ਼ਰਮ ਨੱਪ ਜਾਂਦੇ। ਖੱਟ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ, ਛੇ ਭੇਖਾਂ ਦੇ ਲੋਕ ਯੋਗੀ ਜੰਗ ਸਰੇਵੜੇ ਸੰਨਿਆਸੀ ਤੇ ਦਰਵੇਸ਼, ਧਾਰਮਿਕ ਲੋਕ ਏਡੀ ਇਕੱਟ ਸੰਸਿਆਂ ਵਿੱਚ ਪੈ ਜਾਂਦੇ ਨੇ, ਇਹ ਕਿਉਂ ਹੈ? ਚੁਰਾਸੀ ਸਿੱਧ ਵੀ ਇਹਦੇ ਚੱਕਰਾਂ ਵਿੱਚ ਪਏ ਰਹੇ, ਸੰਸਿਆਂ ਵਿੱਚ ਫਸੇ ਰਹੇ। ਐਸੀ ਦੁਆਇਸ਼, ਬ੍ਰਹਮ ਗਿਆਨ ਹੁੰਦਾ ਕਦੋਂ ਹੈ? ਜਦੋਂ ਦੁਆਇਸ਼ ਨਹੀਂ ਰਹਿ ਜਾਂਦੀ। ਦੁਆਇਸ਼ ਖਤਮ ਕਦੋਂ ਹੋਵੇ? ਜਦੋਂ ਸਵਾਸ ਸਵਾਸ ਸਿਮਰਨ ਚੱਲੇਗਾ, ਦਿਨੇ ਰਾਤ ਅੱਠੇ ਪੈਰ ਕਮਾਈ ਕਰਨੀ ਪੈਂਦੀ ਹੈ। ਪਹਿਲਾਂ ਸਾਧੂ ਹੁੰਦਾ ਹੈ, ਸਾਧਨਾ ਕਰਦਾ ਜਦੋਂ ਤੁਰਦਾ ਹੈ, ਸਿੱਧਾ ਹੋ ਕੇ ਸਨਮੁਖ ਹੋ। ਸਾਧਨਾ ਸੰਪੰਨ ਹੋਣ 'ਤੇ ਜਦੋਂ ਮਨ ਟਿਕਦਾ ਹੈ, ਮਨ ਦਾ ਪਤਾ ਲੱਗਦਾ ਹੈ, ਮਨ ਸਿਮਰਨ ਦੇ ਵਿੱਚ ਮੰਨ ਜਾਂਦਾ ਹੈ, ਟਿਕਣ ਲੱਗ ਪੈਂਦਾ, ਰਸ ਆਉਣਾ ਸ਼ੁਰੂ ਹੋ ਜਾਵੇ, ਜਦੋਂ ਸੰਤ ਬਣ ਜਾਂਦਾ ਹੈ, ਸ਼ਾਂਤ ਹੋ ਜਾਵੇ ਜਦੋਂ ਮਨ, ਉਦੋਂ ਸੰਤ ਬਣ ਜਾਂਦਾ ਹੈ। ਜਦੋਂ ਬ੍ਰਹਮ ਦਾ ਗਿਆਨ ਜਿਵੇਂ ਜਿਵੇਂ ਸਿਮਰਨ ਤੇਜ਼ ਹੁੰਦਾ ਹੈ, ਹਰੇਕ ਸਵਾਸ ਦੇ ਨਾਲ ਜਪਦਾ ਹੈ, ਅਗਿਆਨ ਦਾ ਪਰਦਾ ਪਾਟ ਕੇ ਗਿਆਨ ਹੋ ਜਾਂਦਾ ਹੈ, ਪੂਰਨ ਤੌਰ 'ਤੇ ਦੁਆਇਸ਼ ਮਿਟ ਜਾਂਦੀ, ਖਤਮ ਹੋ ਜਾਂਦੀ, ਉਦੋਂ ਬ੍ਰਹਮ ਦਾ ਗਿਆਨ ਹੁੰਦਾ, ਬ੍ਰਹਮ ਗਿਆਨੀ ਹੋ ਜਾਂਦਾ ਹੈ। ਅੱਠੇ ਪੈਰ ਜਾਪ ਕਰਨਾ, ਅੱਠੇ ਪੈਰ ਇੱਕ ਤਾਂ ਲਿਵੈ ਮੰਨੇਨ ਹੁਕਮ ਅਪਾਰ, ਅੱਠੇ ਪੈਰ ਇੱਕ ਲਿਵ ਵਿੱਚ ਰਹਿੰਦਾ ਹੈ, ਉਹੀ ਪਿਆਰਾ ਹੈ, ਸੱਚੇ ਪਾਤਸ਼ਾਹ ਦੇ ਨਾਲ ਓਤ ਪੋਤ ਹੋ ਜਾਂਦਾ, ਤਾਣਾ ਪੇਟੇ ਦੀ ਨਹੀਂ ਆਈ, ਇੱਕਮਿੱਕ ਹੋ ਜਾਂਦੇ ਨੇ, ਫਿਰ ਜਾ ਕੇ ਬ੍ਰਹਮ ਗਿਆਨ ਦਾ ਸੂਰਜ ਚੜ੍ਹਦਾ ਹੈ ਹਿਰਦੇ ਵਿੱਚ। ਆਲਸ ਨੂੰ ਛੱਡ ਕੇ, ਨੀਂਦ ਨੂੰ ਛੱਡ ਕੇ ਜਦੋਂ ਸੇਵਾ ਸਿਮਰਨ ਵਿੱਚ ਜੁੱਟ ਪੈਂਦਾ ਹੈ, ਨਾਮ ਦਾ ਭੋਜਨ ਛਕਦਾ, ਜਨ ਕੀ ਭੂਖ ਤੇਰਾ ਨਾਮ ਆਹਾਰ, ਸੰਤੀ ਜੀਤਾ ਜਨਮ ਅਪਾਰ, ਰੈਨ ਦਿਨ ਸਜਪੋ ਹਰ ਨਾਓ, ਆਗਹਿ ਦਰਗਹਿ ਪਾਵੋ ਥਾਓ, ਸਦਾ ਆਨੰਦ ਨ ਹੋਵੀ ਸੋਗ, ਕਬੂ ਨ ਵਿਆਪੈ ਹਉਮੈ ਰੋਗ। ਆਠ ਪੈਰ ਜਪਣ ਨਾਲ ਇਹ ਪਹਿਲਾਂ ਬਖਸ਼ਿਸ਼ ਹੁੰਦੀ ਹੈ, ਪਹਿਲੀ ਪੌੜੀ ਵਿੱਚ ਇਹੀ ਸਮਝਾਇਆ ਸੀ। ਇਹ ਬਖਸ਼ਿਸ਼ ਹੋਣ ਤੋਂ ਬਾਅਦ ਬ੍ਰਹਮ ਦਾ ਗਿਆਨ ਹੁੰਦਾ ਹੈ।

ਗੁਰੂ ਦੇ ਨਾਲ ਇੱਕ ਮਿਕ ਮਿਲਿਆ, ਉਹ ਬ੍ਰਹਮ ਗਿਆਨੀ ਨੂੰ ਲੱਭੋ, ਹੈ ਕੋਈ ਐਸਾ ਕੋ ਵੱਡ ਭਾਗੀ ਆਇਆ, ਆਠ ਪਹਿਰ ਜਿਨ ਖਸਮ ਤੇ ਆਇਆ। ਐਸਾ ਕੋਈ ਵਿਰਲਾ ਹੈ, ਵੱਡਿਆਂ ਭਾਗਾਂ ਵਾਲਾ ਆਇਆ ਹੈ ਸੰਸਾਰ ਤੇ, ਪ੍ਰਗਟ ਹੋਇਆ ਹੈ। ਅੱਠੇ ਪੈਰ ਜਿਹਨੇ ਉਹ ਵਾਹਿਗੁਰੂ ਮਾਲਕ ਨੂੰ ਧਿਆਇਆ ਹੈ, ਜੁੜਿਆ ਉਹਦੇ ਨਾਲ, ਉਹੀ ਬ੍ਰਹਮ ਗਿਆਨੀ ਦਾ ਅੱਠੇ ਪੈਰ ਜੁੜੇ, ਅੱਠੇ ਪੈਰ ਜੁੜਿਆ ਰਹਿੰਦਾ ਹੈ। ਸੁਪਨੇ ਵਿੱਚ ਵੀ ਬਾਣੀ ਪੜ੍ਹਦਾ, ਨਾਮ ਜਪਦਾ ਹੈ। ਖੋਜੋ ਸੰਤ ਹੋ ਹਰ ਬ੍ਰਹਮ ਗਿਆਨੀ, ਹਰੀ ਵਾਹਿਗੁਰੂ ਆਪ ਸਾਰੇ ਵਿਆਪਕ ਹੈ, ਆਪ ਹੀ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਹੀ ਸਾਰੇ ਪਰਿਪੂਰਨ ਹੈ। ਉਹ ਹਰੀ ਬ੍ਰਹਮ ਗਿਆਨ, ਬ੍ਰਹਮ ਗਿਆਨੀ ਬਣ ਕੇ ਹੀ ਲੱਭਣਾ ਪੈਂਦਾ, ਦੁਆਸ ਮੇਟ ਕੇ ਸਾਰੇ ਉਹਨੂੰ ਅਨੁਭਵ ਕਰਨਾ ਪੈਂਦਾ ਹੈ। ਖੋਜੋ ਲੱਭ ਲਵੋ, ਖੋਜੋ ਸੰਤ ਹੋ ਹਰ ਬ੍ਰਹਮ ਗਿਆਨੀ, ਦੂਰ ਨਹੀਂ ਹੈ ਸੱਚੇ ਪਾਤਸ਼ਾਹ। ਸ਼ਾਂਤ ਆਤਮਾ ਗੁਰਸਿੱਖੋ ਨੂੰ ਲੱਭ ਲਓ, ਹਰੀ ਨੂੰ, ਹਉਮੈ ਨੂੰ ਮੇਟ ਕੇ, ਦੁਬਦਾ ਨੂੰ ਮੇਟ ਕੇ, ਅੱਠੇ ਪੈਰ ਤਿਆ ਕੇ ਹਰ ਇੱਕ ਜਗ੍ਹਾ 'ਤੇ ਫਿਰ ਬ੍ਰਹਮ ਦਾ ਗਿਆਨ ਹੋ ਜਾਵੇਗਾ। ਹਰੀ ਹਰ ਇੱਕ ਜਗ੍ਹਾ 'ਤੇ ਵਿਆਪਕ ਅਨੁਭਵ ਹੋ ਜਾਵੇਗਾ, ਕੋਈ ਬ੍ਰਹਮ ਗਿਆਨੀ ਹੈ। ਬਿਸਮਨ ਬਿਸਮ ਭਏ ਬਿਸਮਾਦਾ, ਹੈਰਾਨ ਹੋ ਜਾਂਦੇ ਨੇ ਦੇਖ ਕੇ ਫਿਰ ਉਹਦੇ ਕੌਤਕਾਂ ਨੂੰ ਗਿਆਨ ਹੋਣ 'ਤੇ, ਬਿਸਮਾਦ ਹੈਰਾਨ ਹੋ, ਹੈਰਾਨਗੀ ਦੀ ਹੱਦ ਨਹੀਂ ਹੁੰਦੀ। ਪਰਮਗਤ ਪਾਵੈ ਹਰ ਸਿਮਰ ਪ੍ਰਨ, ਪਰਮਗਤ ਉੱਚੀ ਗਤੀ ਨੂੰ, ਪਰਮ ਆਨੰਦ ਨੂੰ, ਤਿੰਨਾਂ ਗੁਣਾਂ ਤੋਂ ਜੋ ਉੱਪਰ ਹੈ, ਰਜੋ ਗੁਣ ਸਤੋ ਗੁਣ ਤਮੋ ਗੁਣ ਮਾਇਆ ਦਾ ਪਸਾਰਾ ਹੈ। ਗਿਆਨ ਦੀ ਭੂਮਿਕਾ ਇੱਕ ਰਸ, ਬ੍ਰਹਮ ਦਾ ਗਿਆਨ ਤੁਰੀਆ ਪਦ, ਪਰਮਗਤ ਸਭ ਤੋਂ ਉੱਚੀ ਅਵਸਥਾ, ਹਰ ਸਿਮਰ ਪ੍ਰਨ ਪਾ ਲਵੋਂਗੇ ਪ੍ਰਾਪਤ ਹੋ ਜਾਵੇਗੀ। ਪਰ ਹਰ ਵੇਲੇ ਜਦੋਂ ਸਿਮਰੇਗਾ, ਐ ਪ੍ਰਾਣੀ ਪ੍ਰਾਣਾਧਾਰੀ ਜੀਵ, ਪ੍ਰਾਣੀ ਪ੍ਰਾਣ ਸਵਾਸ, ਹਰ ਇੱਕ ਸਵਾਸ ਨਾਲ ਮਨ ਤੇ ਜ਼ੁਬਾਨ ਨੂੰ ਮੇਲ ਕੇ, ਰਸਨਾ ਤੇ ਹਿਰਦਾ ਜਦੋਂ ਇੱਕ ਹੋ ਗਿਆ, ਹਰ ਇੱਕ ਸਵਾਸ ਨਾਲ ਜਦੋਂ ਸਿਮਰੋਂਗੇ, ਉੱਚੀ ਅਵਸਥਾ ਬ੍ਰਹਮ ਦਾ ਗਿਆਨ, ਮਾਇਆ ਦੇ ਗਿਆਨ ਨੂੰ ਟੱਪ ਜਾਵੇ, ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ। ਇੰਨੀ ਕਮਾਈ ਕਰਨੀ ਪੈਂਦੀ ਅੱਠੇ ਪਹਿਰ ਜਪਣ ਨਾਲ, ਫਿਰ ਬ੍ਰਹਮ ਦਾ ਗਿਆਨ ਹੁੰਦਾ ਹੈ। ਕੇਵਲ ਲੈਵਲ ਲਵਾਉਣ ਨਾਲ, ਨਾਂ ਦੇ ਮੂਹਰੇ ਲਿਖਵਾਉਣ ਨਾਲ, ਲਿਬਾਸ ਪਾਉਣ ਨਾਲ, ਵੱਡੇ ਵੱਡੇ ਡੇਰੇ, ਚੰਗੀਆਂ ਸਹੂਲਤਾਂ ਵਾਲਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਵਿਰਲਾ ਹੁੰਦਾ, ਕੋਟ ਮੱਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਹੁਣ ਤਮਾ ਨਹੀਂ ਹੁੰਦੀ ਦੁਨੀਆਂ ਦੀ, ਕੋਈ ਖਾਸ ਤਮਾ ਨਹੀਂ ਹੁੰਦੀ, ਸੁਤੇ ਸਿਧਾਈ ਜਾਵੇ ਵਰਤੀ ਜਾਂਦਾ ਹੈ, ਫੁਰਨਾ ਨਹੀਂ ਕਰਦਾ ਹੈ। ਰੱਬ ਦਾ ਪਿਆਰਾ ਦੁਨੀਆਂ ਦੀਆਂ ਵਾਸ਼ਨਾਵਾਂ ਵਿੱਚ ਨਹੀਂ ਜੀਂਦਾ, ਮਾਇਆ ਦੇ ਪਦਾਰਥਾਂ ਵਿੱਚ, ਇਹਨਾਂ ਸੁੱਖਾਂ ਵਿੱਚ ਨਹੀਂ ਜੀਂਦਾ, ਬੇਪਰਵਾਹ ਹੁੰਦਾ ਦੁਨੀਆਂ ਵੱਲੋਂ। ਬੇਪਰਵਾਹ ਸਦਾ ਰੰਗ ਹਰਕ, ਜਾ ਕੋ ਪਾਖ ਸੁਆਮੀ, ਆਉਂਦਾ ਸਭ ਕੁਝ ਉਹਦੇ ਕੋਲ, ਅੱਗੇ ਪਿੱਛੇ ਦੁਨੀਆਂ ਫਿਰਦੀ ਹੈ, ਲੇਕਿਨ ਉਹਦਾ ਲਗਾ ਨਹੀਂ ਹੁੰਦਾ, ਰੱਬ ਦੇ ਨਾਲ ਹੁੰਦਾ ਇੱਕ ਲਗਾ। ਕੋਟ ਮੱਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕਰੋੜਾਂ ਵਿੱਚੋਂ ਕੋਈ ਵਿਰਲਾ ਸੇਵਕ ਹੁੰਦਾ ਹੈ, ਹਰ ਵੇਲੇ ਸਿਮਰਨ ਕਰਨ ਵਾਲਾ, ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਸੇਵਾ ਕਰਨ ਵਾਲਾ, ਨਿਰਗੁਣ ਸਰੂਪ ਦੀ ਸੇਵਾ ਉਹਦਾ ਸਿਮਰਨ ਆ। ਲੱਭਣਾ ਕਰੋ ਐਸੇ ਪੁਰਸ਼ ਨੂੰ ਜਿਹਦਾ ਵਿਸਮਾਦ ਰਸ ਵਿੱਚ, ਅਸਚਰਜ ਆਨੰਦ ਵਿੱਚ ਮਨ ਤੇ ਹਿਰਦਾ ਪਹੁੰਚ ਗਿਆ। ਪਰਮਗਤ ਪਾਵੈ ਹਰ ਸਿਮਰ ਪ੍ਰਾਨੀ,
ਵਾਹਿਗੁਰੂ ਨੂੰ ਹਰ ਵੇਲੇ ਸਿਮ ਪਰਮਗਤ ਨੂੰ ਪਾ ਲਈਦਾ, ਉੱਚੀ ਪਰਮਾਨੰਦ ਨੂੰ। ਜਦੋਂ ਪੂਰਨ ਤੌਰ 'ਤੇ ਹਉਮੈ ਵੱਲੋਂ ਜਿਉਂਦੇ ਜੀ ਮਰ ਜਾਂਦਾ ਹੈ ਉਦੋਂ ਪਰਮਾਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਪਾਵਨ ਉਪਦੇਸ਼, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਕੁਝ ਹੋ ਸੰਤ ਹੋ ਹਰ ਬ੍ਰਹਮ ਗਿਆਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾ ਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਉਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ।

ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਤੋ ਕਿਉਂ ਮਨ ਹੋ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗ ਕਹਿ ਨਾਨਕ ਤਹਿ ਸੁਖ ਵਾਤ ਕਰਨ ਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਪੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰਚਰਨ ਲਾਗੇ ਵਾ

Whoa.

ਵਾਹਿਗੁਰੂ।

ਨੂਰ ਅਰਸਾ ਹੋ ਕੁਰਸਾ ਹੋ ਚੱਟੀਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣਾ ਸੱਚਾ ਪਾਤਸ਼ਾਹ ਹੋ

ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਪਾਵਨ ਹਜ਼ੂਰੀ ਵਿੱਚ ਸਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੱਜ ਆਗਮਨ ਪੁਰਬ ਦਿਹਾੜੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਵੱਲ ਸਮੂਹ ਸਿਆਟਲ ਦੀਆਂ ਸੰਗਤਾਂ ਵੱਲੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਪ੍ਰਗਾਸ਼ ਹਨ, ਜਿਨ੍ਹਾਂ ਦੇ 10 ਵਜੇ ਭੋਗ ਸ਼ੁਰੂ ਹੋਣਗੇ। ਭੋਗ ਤੋਂ ਉਪਰੰਤ ਦੀਵਾਨ ਸਜਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚ ਕੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਫਿਰ ਦੁਆਰੇ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਪ੍ਰਗਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 10 ਵਜੇ ਕਰੀਬ ਸ਼ੁਰੂ ਹੋਣਗੇ। ਭੋਗਾਂ ਤੋਂ ਉਪਰੰਤ ਦੀਵਾਨ ਸਜਣਗੇ ਕਥਾ ਕੀਰਤਨ। ਆਪ ਸੰਗਤਾਂ ਨੇ ਗੁਰੂ ਘਰ ਵਿਖੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ, ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇਵਚੀਰ ਬੜੇ ਤੀਰ ਧਰਮ ਅੰਗ ਲਖ ਗਮ ਖੇਲ ਕੀਆ ਆਪਣੇ ਉਸ਼ਾਹੇ ਜੀਓ।

ਸਤਿਗੁਰ ਗੋਬਿੰਦ ਜੀਉ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ। ਗੁਰ ਕਹਿਆ ਮਾਨ ਨਿਜਨ ਦਾਨ, ਸੱਚ ਜਾਨ ਮੰਤਰ ਇਹ ਨਿਸਬਾਸਰ ਹੋਏ ਕਲਿਆਣ। ਲਹਿ ਪਰਮ ਗਤ ਜੀਉ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਛਾੜ, ਧੋਹ ਹਉਮੈ ਕੈ ਫੰਦ ਕਾਟ, ਸਾਧ ਸੰਗ ਰਤ ਜੀਉ। ਦੇਹ ਗਿਹ ਤ੍ਰੇ ਹਸਨੇ ਹੋ, ਚਿੱਤ ਬਿਲਾਸ ਜਗਤੇ ਹੋ, ਚਰਨ ਕਮਲ ਸਦਾ ਸਿਓ, ਦ੍ਰਿੜਤਾ ਕਰ ਮਤ ਜੀਉ। ਨਾਮ ਸਾਰਹੀਏ ਧਾਰ, ਤਜ ਵਿਕਾਰ ਮਨ ਗੀ ਅੰਧ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ।

ਅਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਆਗਮ ਅਨੰਤ ਅਨਾਦ ਆਦਿ ਜਿਸ ਕੋਈ ਨਾ ਜਾਣੈ ਸੇ ਬਿਰੰਜ ਤਰ ਧਿਆਨ ਤਹਿ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰਣੇ ਦੂਸਰ ਕੋਈ ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤਹਿ ਬਸੈ ਗੁਰ ਸਮਰੱਥ ਗਹਿ ਕਰੀਆ ਧਰੁਵ ਬੁੱਧ ਸਮਤ ਸਮਹਰਨ ਕਉ ਫੁਣ ਧਰਮ ਤੁਜਾ ਫਹਿਰੰਤ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਣ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚ

ਸਗਲ ਸੁਖ ਸਾਗਰ। ਜਾ ਕੋ ਮੁਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੁ ਨ ਕਉ ਪਾਵੈ ਆਤਮ ਪ੍ਰਗਾਸ ਕੋ। ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ ਸਿਵ ਮੁਨ ਗਹਿਣਾ ਤਜਾਤ ਕਵਿਲਾਸ ਕਉ। ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਬ ਜਟਾ ਜੂਟ ਭੇਖ ਕੀਏ ਫਿਰਤੇ ਉਦਾਸ ਕੋ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ। ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਪਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ। ਸੇਵਕ ਸਿੱਖ ਸਦਾ ਅਤ ਲੋਭ ਹਿਤ ਅਲਸ ਮੂਹ ਜਿਉਂ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਹੈ। ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤਬੰਦ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨ ਛੋਡੇ ਸੱਥ। ਦਾਨ ਵਡੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਏ ਤੱਥ ਤਾਹੇ ਕਹਾ ਪ੍ਰਭਾ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ।

ਕਹੁ ਮਲ ਬਿਵਸਕਿਓ ਕਾਮ ਕਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜਤ ਬਲ ਗੁਰ ਰਾਮਦਾਸ ਸੱਚ ਸਲ ਭਨ ਤੂੰ ਅਟਲ ਰਾਜ ਭਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰੋਂ ਧੁਰ ਆ ਜੁਗਾਦ ਅਨਾਦ ਕਲਾ ਧਾਰੀ ਤ੍ਰੇਲੋ ਐ ਅਗਮ ਨਿਗਮ ਉਦਰਨ ਜਰਾ ਜੰਮੈ ਆਰੋ ਐ ਗੁਰ ਅਮਰਦਾਸ ਥਿਰ ਥਪਿਓ ਪ੍ਰਗਾਮੀ ਤਾਰਨ ਤਰਨ

ਖਿਆ ਚਲ ਬਨਾਸੀ ਜੀ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਬਲ ਰਿਦ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗਿ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਆਗਮ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨ ਭਾਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗਿਆ ਲੀਨਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਨਾ ਗੁਰੂ ਨਾਨਕ ਸੱਚ ਨੇ।

ਊੜੋ ਕੀਓ ਹਰਿ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਨੋ ਆਜੋ ਨੀ ਸੰਭਵਿਓ ਸੋ ਜਸ ਕਲ ਕਵੀ ਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਨ ਸਦ ਜੀਵਨ ਅਰਜੁਨ ਅਮੋਲ ਅਜੋ ਨਿਸੰਭੋ ਭੈ ਭੰਜਨ ਪਰ ਦੁਖ ਨਿਵਾਰਿਆ ਪਾਰਿਆ ਨੰਭੋ ਅਗਹਿ ਗਹਿਣ ਪਰੰਪਰਾਂਤ ਦਹਿਣ ਸੀਤਰ ਸੁਖਦਾਤੋ ਆਸੰਭੋ ਉਦਵਯੋ ਪੁਰਖ ਪੂਰਨ ਬੇਧਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਨ ਕਲਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤਿ ਗਭੀਰ ਪਰ ਦੁਖ ਵਿਸਾਰਨ ਸ਼ਬਦ ਸਾਰ ਹਰ ਸਮੇਂ ਉਦਾਰ।

ਸੁਰ ਠੇ ਗੁਰ ਅਰਜੁਨ ਪੁਰਖ ਪ੍ਰਮਾਣ ਪਾਰਥ ਉਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਉਜਲ ਸਾਹਿਬ।

ਕੋਟਿਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੂਕਹਿ ਰੇ ਮਨ ਭੇਦ ਬਿਭੇਦ ਨ ਜਾਣ ਬੀਓ ਪ੍ਰਤੱਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲਓ ਨਹੀਂ ਭਾਗ ਲੀਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੁੱਢ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ।

ਪਹਿਲਾਂ ਵਸਨ ਜਹਾਨ ਕਹਿ ਤਾਂ ਕੀਚੈ ਵਾਪਾਰ। ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰਜੈ ਕਾਰ, ਜਿਤ ਦੋਹੀ ਸੱਜਣ ਮਿਲਣ ਲਹਮੁੰਦੇ ਵਿਚਾਰ। ਤਨ ਮਨ ਦੀਜੈ ਸੱਜਣ ਐਸਾ ਹਸਨ ਸਾਰ, ਤੇ ਸੁਨਿਹੁ ਨ ਕੀਚਈ ਜੇ ਦਿਸੈ ਚਲਣ ਹਾਰ। ਨਾਨਕ ਜਿੰਨੀ ਏਵ ਕਰ ਬੁਝਿਆ, ਤਿਨਾਂ ਵਿੱਚੋਂ ਕੁਰਬਾਨ। ਜੇ ਤੂੰ ਤਾਰੂ ਪਾਨ, ਤਾਹੂ ਪੁੱਛ ਤੜਨ ਕਲ, ਤਾਹੂ ਖਰੇ ਸੁਜਾਨ ਵੰਝਾਏ ਨੀ ਕੱਪਰੇ।

ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਯਾਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ ਰੇ ਮਨ ਡੀਕ ਨਾ ਡੋਲੀਐ ਸੀਧੇ ਮਾਰਗ ਧਾਓ ਪਾਛੈ ਬਾਗ ਡਰਾਵਨੋ ਆ ਗਏ ਅਗਣ ਤਲਾਓ ਸਹਿਸਹਿ ਜੀਅਰਾ ਪਰ ਰਹਿਓ ਮਾਕੋ ਅਵਰਨ ਢੰਗ ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ।

ਐ ਕਾਮਨਾ ਨਿਕਲੈ ਲਾਇਆ ਤਿੰਨ ਸੁ ਜਾਨ ਭਾਂਡਾ ਧੋਵੈ ਕੌਣ ਜਗੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਨਗਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਪਸੀ ਮਨ ਹੋ ਜਿਅੰਦੇ ਘੂਪ ਕਹਿ ਬਿਰਦ ਨਾ ਜਾਣਨੀ ਮਨ ਅੰਧੈ ਊਂਦੈ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀਹ ਰਸ ਰਸਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਗਲ ਸਾਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖਤ

ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਸਭਨੇ ਘੱਟੀ ਸ਼ਹੁ ਵਸੈ ਸਹਿਬਨ ਘੱਟ ਨਾ ਕੋਏ ਨਾਨਕ ਤੇ ਸੁਹਾਗਨ ਜਿੰਨਾ ਗੁਰਮੁਖ ਪ੍ਰਗਟ ਹੋਇ ਜਾਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨਾ ਜਾਪੈ ਮੂਲਿਆਂ ਆਵੈ ਕਿਤੇ ਥਾਏ ਗਿਆਨ ਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਵ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੂੰ ਕੱਲੈ ਉੱਠੀ ਚੱਲੈ ਸਾਧਨਾ ਹੀ ਐਵੇ ਹੀ ਗੱਲੈ ਰਾਮ ਚੁਰੈਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਐ ਮਣਤਨ ਜੋ ਜਿਹ ਪਾਰ ਸੀਤਾ ਲੈ ਗਿਆ ਦਹਿਸਰੋ ਲਛਮਣ ਮੂਹ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮੈਂ ਝੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਨੁਮੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਂਤ ਨ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਹ ਸੋ ਕਿਰਤਨ ਮਿਟਈ ਰਾਮ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਲਾ ਤੀਜਾ ਲਾਹੌਰ ਸਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹਲਾ ਪਹਿਲਾ ਉਦੋ ਸਾਹਿਬ ਕਿਆ ਨਿਸ਼ਾਨੀ ਤੁਟਨੇ ਆਵੈ ਅੰਨੀ ਉਦੋ ਸੀ ਘਰੇ ਹੀ ਬੁੱਠੀ ਕੂੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹਮੀ

ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਦ ਡਿੱਠਾ ਤਨ ਪਰ ਫੁੜੈ ਚੜੈ ਚਵਗਨ ਵਨ ਰਾਜ ਨਾ ਕੋਈ ਜੀਵਿਆ ਪਹੁੰਚਣਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫ ਹੈ ਸਦਾ ਸਦਾ ਏ ਵਹਿ ਗਈ ਵਿਹਾਏ ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦਿਓ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਨਾ ਖਾਤੇ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸਲੋਕ ਮਹਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਭਿਆਗ ਤੇ ਇਹ ਨਾ ਖੀਐ ਜਿਨਕੇ ਮਨ ਮੈਂ ਭਰਮ ਤਿਨਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾ ਕਾ ਭੀਖਕ ਹੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਵੇ ਜਾਣੀਆ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾ ਲਈਐ ਕ੍ਰਹਿ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮਿਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਜੈ ਜਿਸਨੂੰ ਨਦਰ ਹੋਏ

ਜਾਗ ਮਨੁੱਖ ਬਣ ਚਲਾਈਐ ਹੈ ਨਾ ਮਿਲਹੀ ਬਖਸਾਗ ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ ਸਲਾਹੀ ਸਲਾਹਣਾ ਭੀ ਸੱਚਾ ਸਲਾਹੇ ਨਾਨਕ ਸੱਚਾ ਏਕ ਦਰ ਵੀ ਭਾ ਪਰ ਹਰਿਆ ਹੈ ਨਾਨਕ ਜਹ ਜੈ ਮੈਂ ਫਿਰੂ ਤਹ ਤੈ ਸਾਚਾ ਸੋਏ ਜੈ ਦੇਖਾ ਤੈ ਕਹਿ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਾਂ ਹਾਂ ਕਰਦੇ ਖਪ ਮੂਹੇ ਖੂਹਣ ਲਾਖਿਆ ਸੰਖ ਸਤਿਗੁਰ ਮਿਲੇ ਸੂਬਰੇ ਸਾਚਾ ਸ਼ਬਦ ਅਲੰਖ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਪੁਰਖ ਹੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਾਹੁਰ ਸਾਲਣੇ ਸਵਾਰ ਦੀ ਖਟਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹਦੇ ਹਰਨਾਮੈ ਚਿਤ ਲਾਏ ਮਨ ਤਨ ਧਨ ਆਗੈ ਰਾਖਿਆ ਸਿਰ ਵੇਚਿਆ ਗੁਰ ਆਗੈ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭੇ ਪ੍ਰਭਾਵ ਹੈ ਕਿਤ ਖਾਦੈ ਤਿਪਤਾਏ ਸਤਿਗੁਰ ਕੈ ਭਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ ਧਨ ਧਨ ਕਾਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਤਾਰ ਤਿਗਤਿ ਨਾ ਕੈ ਜੀਵਿਆ ਕਿਤੇ ਆਏ ਸੰਸਾਰ ਗੁਰਮਤੀ ਪਹੁ ਮਨ ਵਸੈ ਤਾਂ ਰਸ ਲੱਗੈ ਪਿਆਰ ਨਾਉ ਮਿਲੈ ਤੁਹਰ ਲਿਖਿਆ ਜਨ ਨਾਨਕ ਭਾਰ ਉਤਾਰ ਮਾਇਆ ਮੋਹਿ ਜਗ ਭਰਮਿਆ ਕਰ ਮੁਸੈ ਖਬਰ ਨ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰੈ ਬਿਨ ਨਾਮੈ ਬੈ ਰੋਏ ਨਾਨਕ ਜੋ ਧੁਰ ਕਰਤਾ ਲਿਖਿਆ ਸੋ ਮਿਟ ਨ ਸਕੈ ਕੋਏ ਗੁਰਮੁਖਾਂ ਅਰਦਨ ਖੱਟਿਆ ਗੁਰ ਕੇ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨ ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਉਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਝੋਲੜਾ ਸਭ ਗਲਿਆਏ ਪਾਏ ਇੱਕ ਉਪਜੈ ਕਬਿਨਸ ਜਾਹੇ ਹੁਕਮੇ ਆਵੈ ਜਾਏ ਜੰਮਨ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਪਾਏ ਬੰਧਨ ਬੰਦ ਪਵਾਈਨ ਕਰਣਾ ਕਛੂ ਨਾ ਜਾਏ ਜਿਨ ਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਭਈ ਮਰ ਜੀਵੈ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਦਿਲ ਥਾਇ ਨ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾਲ ਨਾ ਛੋਡਈ ਦੂਜੈ ਭਾਏ ਖੁਆਈ ਜੌਬਣ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ ਪੁਤ ਗਲਤ ਮੋਹੇਤ ਹੈ ਅੰਤ ਬੇਲੀ ਕੋ ਨਾ ਸਖਾਈ

ਹੈ ਜਿੱਥੇ ਹੱਥ ਨਾ ਪਾਏ ਮਨਮੁਖ ਸੇਤੀ ਸੰਗ ਕਰੇ ਮੋਹਕਾਲਖ ਦਾਗ ਲਗਾਏ ਮੋਹਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨਿਆਏ ਜਨਮ ਮਰਨ ਕੇ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ ਜੀਓ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੁਵੇ ਇਹਨਾਂ ਹੱਥ ਨਾ ਕਿ ਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੇ ਮਨ ਹਿਰਦਾ

ਨਾਨਕ ਆਪ ਉਹ ਉਧਰੇ ਸਭ ਕੁਟੰਬ ਤੇਰੇ ਪਰਿਵਾਰ ਸ਼ਬਦ ਮਰੈ ਸਮੂਆ ਜਾਪੈ ਗੁਰ ਪ੍ਰਸਾਦੀ ਹਰ ਰਸ ਤ੍ਰਾਪੈ ਹਰ ਦਰਗਹਿ ਗੁਰ ਸ਼ਬਦ ਸੰਜਾਪੈ ਬਿਨ ਸ਼ਬਦ ਮੂਆ ਹੈ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਕੋਏ ਹਰ ਨਾਮ ਨਾ ਚੇਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਹੋਏ ਸਦਾ ਆਨੰਦ ਵਿਵੇਕ ਰਹੇ ਦੁੱਖ ਸੁਖ ਏਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨ ਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿੱਚ ਹੋ ਮੈਂ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅਛੇ ਨਿਰਮਲੇ ਗੁਰ ਕਾ ਸ਼ਬਦ ਸੁਪਾਏ ਓਨਾ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ ਮਨ ਮੁਖ ਝੂਠ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਿਹਾ ਸਿੱਛੈ ਆਪਣਾ ਰੋਹੇ ਆਪੇ ਹੀ ਤੱਛੈ ਮਨ ਮੁਖ ਕਮਲਾ ਰਗੜਾ ਲੁਛੈ ਗੁਰਮੁਖ ਹੋਏ ਤੇ ਸਭ ਕੁਛ ਸੁਜੈ ਨਾਨਕ ਗੁਰਮੁਖ ਮਨ ਸਿਉ ਲੁਜੈ ਜਿਨਾ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਕੋਈ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਾਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ

ਜਿਨ੍ਹਾਂ ਗੁਰਮੁਖ ਲੱਤਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦਾ ਪਾਇਆ ਨਾਲ ਮਾਨਵਕ ਦਾ ਦਿਸ ਫਿਰ ਰਹੇ ਆ ਤਿਸਨਾ ਲੋਭ ਵਿਕਾਰ ਮਾਇਆ ਮੋਹਨਾ ਚੁੱਕਈ ਮਰਜਮ ਹੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਆ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ।

ਸਵਿਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕੁਮਾਰ ਤਨ ਮਨ ਸੋ ਭੇਜੀ ਸੋ ਭਾਈ ਲਏ ਹੁਕਮ ਫਿਰਾਓ ਜੈ ਵੈਸਾ ਵੈ ਵੈਸੈ ਭਾਈ ਜੈ ਭੇਜੈ ਤੈ ਜਾਓ ਇਹ ਵੜ ਧਨ ਹੋਰ ਕੋ ਨਹੀਂ ਭਾਈ ਜੇ ਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਾਓ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਗਾਏ ਤਿਸ ਕਾ ਕਿਆ ਸਾ ਲਾਈਐ ਭਾਈ ਦਰਸ਼ਨ ਕੋ ਵੱਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰ ਮਿਲੈ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜਾ ਪਾਏ ਫਿਰਾਏ ਸੰਗਤ ਢੋਈ ਨਾ ਮਿਲੈ ਪਾਈ ਬੈਸਨ ਮਿਲੈ ਨਾ ਥਾਓ ਨਾਨਕ ਹੁਕਮ ਤਿਨਾ ਮਨਾਇਸੀ ਭਾਈ ਜਿਨ੍ਹਾਂ

ਸੱਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਆਨੰਦ ਰਹਿਣ ਨਾਨਕ ਸੇਵੂ ਸੋਹਣੇ ਸੱਚਾ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕੰਵਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੀ ਸਮਾਹੀ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕੁਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਹੀ ਸਮਾਏ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੁੱਲੇ ਜਾਏ।

ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੁੱਕ ਪੁਕਾਰ ਨਾਨਕ ਗੁਰਮੁਖ ਸੰਤ ਹੋਏ ਨਾਮ ਰੱਖੋ ਰਤਾਰ ਬਾਬੀਹਾ ਤੂੰ ਸੱਚ ਚਾਹੁ ਸੱਚੇ ਸੋ ਲਿਵਲਾਏ ਬੋਲਿਆ ਤੇਰਾ ਤਾਇ ਪਵੈ ਗੁਰਮੁਖ ਹੋਏ ਹਲਾਏ ਸਭ ਦੇ ਚੀਨ ਤਿੱਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲੀ ਤੇ ਸਭ ਉਪਜੈ ਬਿਨ ਜਲ ਪਿਆਸ ਨ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੋਕ ਨਾ ਲਾਗੈ ਆਏ ਬਾਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਭਾਏ ਸਭ ਕੁਛ ਤੇਰਾ ਨਾਲ ਹੈ ਸਤਿਗੁਰ ਦੀਆ ਦਿਖਾਏ ਆਪ ਪਛਾਣਾ ਪ੍ਰੀਤਮ ਮਿਲਾਏ ਬੁੱਟਾ ਛਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ

ਗੂੜੀ ਛੈ ਬਰਲਾਏ ਭਾਵੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੂੰਹ ਪਾਏ ਅੰਨ ਧਨ ਬਹੁਤਾ ਉਪਜਾਏ ਧਰਤੀ ਸੋਭਾ ਪਾਏ ਅੰਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲੇ ਕਰ ਕਿਰਪਾ ਕਰੇ ਰਜਾ।

ਭੁੱਲੇ ਬੁਲਾਏ। ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ। ਬਾਬੀਹਾ ਸਗਲੀ ਧਰਤੀ ਜੇ ਫਿਰੈ ਊਡ ਚੜੇ ਆਕਾਸ। ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੁੱਖ ਪਿਆਸ। ਜੀਓ ਪਿੰਡ ਸਭ ਤਿਸਕਾ ਸਭ ਕਿਛ ਤਿਸਕੈ ਪਾਸ। ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ। ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ। ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ। ਹਰ ਬੁੱਟਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ। ਸਭ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ। ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ। ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ। ਹਰ ਬੁੱਟੈ ਮਨ ਤਨ ਪਰਪੜੈ ਸਭ ਜਗ ਹਰਿਆ ਹੋਏ। ਵੱਡੜੈ ਝਾਲ ਝੁਲੰਬਲੈ ਨਾਵੜਾ ਲਈਐ ਕਿਸ ਨਾ ਲਈਐ ਪਰਮੇਸ਼ਰੈ ਭੰਨਣ ਕਰਨ ਸਮਰੱਥ। ਹਰ ਅੱਠ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ। ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟੋ ਕੁਰਬਾਨ। ਆਪ ਛੋਟਾ ਤਾਂ ਸਭ ਮਿਲੈ ਸੱਚਾ ਇਹੋ ਵਿਚਾਰ। ਹੋ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ। ਵਣ ਤ੍ਰਿਣ ਤ੍ਰੈ ਪਵਨ ਤੁਜੈ ਧਿਆਇੰਦਾ ਅੰਦਨ ਸਦਾ ਵਿਹਾਨ। ਬਿਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਥੱਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਨ। ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਜੇ ਪਵੈ ਵੇਦ ਪੜ੍ਹੇ ਜੁਗ ਚਾਰ। ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੋਖ ਦੁਆਰ। ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚੇਤੇ। ਮਾਨੁਖ ਸੌ ਕਰ ਦੋਸਤੀ ਸੋਕੇ ਪੁੱਛੈ ਮਿਤ। ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚੇਤੇ। ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ।

ਮੂੰਹ ਪਿਰਿਆ ਸੋਨੇ ਕਿਉਂ ਸੱਜਣ ਮਿਲੇ ਪਿਆਰਿਆ ਓਂ ਟੁੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ।

ਕੁੜੀਆ ਬਹਿ ਜਾਏ। ਸਤਿਗੁਰ ਕਾ ਫਰਮਾਇਆ ਮਨ ਨਾ ਸਕੀ, ਦੁੱਤਰ ਧਰਿਆ ਨਾ ਜਾਏ। ਨਦਰ ਕਰੇ ਜਿਸ ਆਪਣੀ, ਸੋ ਚੱਲੇ ਸਤਿਗੁਰ ਪਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੈ ਸੋ ਫਲ ਪਾਏ। ਜਿੰਨੀ ਸਤਿਗੁਰ ਮੰਨਿਆ, ਹਾਂ ਤਿਨਕੇ ਲਾਗੋ ਪਾਏ। ਨਾਨਕ ਤਾ ਕਾ ਦਾਸ ਹੈ, ਜੇ ਅਣਦਿਨ ਰਹਿ ਲਿਵਲਾਏ।

ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉਂ ਜੀਵਨ ਪਿਰੇ ਵਿਹੋਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ।

ਸਤਿਗੁਰ ਕੀ ਸੇਵੈ ਲੱਗਿਆਂ ਭੌਜਲ ਤਰੈ ਸੰਸਾਰ ਮਨ ਚਿੰਦਿਆਂ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੁੜ ਸਭ ਜਾਏ।

ਮਨਮੁਖ ਹੁਕਮ ਨਾ ਬੂਝੇ ਬਪੜੀ ਨਿਤ ਹਾਂ ਮੈਂ ਕਰਮ ਕਮਾਏ ਵਰਤ ਨੇਮ ਸਵ ਸੰਜਮ ਪੂਜਾ ਪਾਖੰਡ ਪਰਮ ਨ ਜਾਏ ਅੰਤਰੋ ਕੁਸੁਧ ਮਾਇ

ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਣ ਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ

ਜੋ ਗੁਰ ਚਰਨੀ ਲੱਗੇ ਆਏ, ਜਿਨ ਪਿਰਿਆ ਸਿਉਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ।

ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੋ ਚਿੱਤ ਲਾਏ। ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਇਆ, ਨਿਰਦੋਖ ਪਹੇ ਲਿਵ ਲਾਏ।

ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ। ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ। ਕੂੜ ਕਮਾਵੇ ਕੂੜ ਸੰਘਰੈ ਕੂੜ।

ਪਾਏ। ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ। ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨ ਜਾਏ, ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਏ।

ਪਾਏ। ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਤੁਰਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ।

ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਹੋਇ ਨਾ ਸਕੈ ਸੱਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਮਨ ਅੰਤਰ ਹਉ ਮੈਂ ਰੋਗ ਪ੍ਰਮ ਭੂਲੇ ਹਉ ਮੈਂ ਸਾਕਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ

ਜਣ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ।

ਨਾਨਕ ਜਿਉ ਮਥਨ ਮਧਾਣੀਆ ਤਿਉ ਮਥੇ ਤ੍ਰਮਰਾਏ ਨਾਮ ਤਿਹਾਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀ ਤੋ ਭਵਨ ਪੁਨੀਤ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ ਨਾਨਕ ਸਹੀ ਉਭਰੇ ਜਿੰਨਾ ਭਾਗ ਮਥਾਹੀ ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਛੋਹਾ ਧਨੀ ਸੋ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ

ਮਿਰਗ ਤਿਸਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ ਦੂਜੀ ਛੋਟ ਕੁਆਟੜੀ ਇੱਕ ਸੌ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਨ ਲੁੜੰਦੜੀ ਜਾਏ।

ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਪ ਹੈ ਸੰਗ ਰਾਗਨੀ ਪਾਚੋ ਥਾਪ ਹੈ ਗੋਂਡ ਕਰੇ ਅਰਦੇਵ ਗੰਧਾਰੀ ਗੰਧਾਰੀ ਸਿਹੁ ਤੇ ਉਚਾਰੀ।

ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵਹਿ ਪੰਚੋਂ ਸੰਗ ਬਰੰਗਨ ਲਾਵਹਿ ਬੈਰਾਰੇ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਛੈ ਸਿੰਧਵੇ ਆਲਾਪੀ ਸ੍ਰੀ ਰਾਗ ਸਿਉ ਪੰਚੋਂ ਥਾਪੀ ਸਾਲੋ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਘਵੈ ਗਾਵਹਿ ਪਾਂਚੋਂ ਸੰਗ ਬਰੰਗਨ ਲਾਵਹਿ ਸੋਰਠ ਗੁੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ।

ਵੈਰ ਅਕਾਲ ਮੂਰਤ ਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਧੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤੇ ਸਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥੋ ਵੈ ਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ,

ਅਨਾਦ ਅਨਾਹਤਾ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੋ ਜੀਬੋ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ,

ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜੀਵਣ ਮਰਨ ਨ ਹੈ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਪਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ।

ਸਾ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ

ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ, ਚੰਗੇ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ ਨੇ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ

ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੁਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ।

ਨਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨੋ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਅਵ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰ।

ਨਾਨਕ ਲਈ ਧਿਆਏ। ਫਿਰ ਅੰਗਦ ਗੋਰਾ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿਖੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ।

0: ਸੱਠ ਜਾਤਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਸਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇ ਦੇਗ ਤੇਗ ਫਤਿਹ ਬਿਰਦ

0: ਗੁਰ ਜੋਗਾ ਟਲ ਧਰਮ ਕਾ ਜੈਕਾਰ। ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਧਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆਰ, ਮੰਗਲ ਗਾਓ
2: ਸਾਖੀ
0: ਗ੍ਰਹਿ ਮੰਦਰ ਬਣਿਆ ਦੇ ਮਹਾਂਵਾਕ ਅਨੁਸਾਰ। ਆਪ ਜੀ ਦੇ ਅੱਠਵੇਂ ਸਰੂਪ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੱਜ ਆਗਮਨ ਪੁਰਬ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸਮੂਹੀ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ, ਮਾਤਾਵਾਂ ਭੈਣਾਂ ਬੀਬੀਆਂ ਅਤੇ ਸਿਆਟਲ ਦੀਆਂ ਸਾਰੀਆਂ ਹੀ ਸੰਗਤਾਂ ਵੱਲੋਂ ਰਲ ਮਿਲ ਆਏ ਸਾਲ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਧੁਰਕੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਅਖੰਡ ਜਾਪ ਆਤੋਂ ਮੱਧ ਮੱਧ ਸਵੰਤ ਸੰਪੂਰਨ ਭੋਗ ਪਾਏ ਗਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ, ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਹਜ਼ੂਰ ਵਿਚਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਣੀ, ਭੈ ਭਾਵਨੀ ਸਮੇਤ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ। ਸਮੂਹੀ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ, ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਦੇ ਹੋਏ ਪਰਸੋਂ ਰੋਜ਼ ਤੋਂ ਹੁਣ ਤੱਕ ਕੀਤੀਆਂ ਸੇਵਕ ਪਰਿਵਾਰਾਂ ਦੀਆਂ ਤਨ ਮਨ ਧਨ ਕਰਕੇ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਜੀਓ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਸਭ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਾਰੀਆਂ ਸੰਗਤਾਂ ਨੂੰ ਧੰਨ ਧੰਨ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਉਦਮ ਬਖਸ਼ਣਾ ਜੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੰਗਤਾਂ ਵੱਲੋਂ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਹੈ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ। ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਭੋਗ
3: ਸਮੇਂ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਡਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਆਪ ਜੀ ਦੇ ਚਰਨ ਕਮਲਾਂ ਵਿੱਚ ਕਮਲਜੀਤ ਕੌਰ ਅਤੇ ਕਸ਼ਮੀਰ ਕੌਰ ਵੱਲੋਂ ਦੇਹ ਰੋਗਤਾ ਦੀ ਅਰਦਾਸ ਬੇਨਤੀ ਮਹਾਰਾਜ ਜੀ ਕਿਰਪਾ ਕਰਨੀ। ਬੀਬੀ ਕਮਲਜੀਤ ਕੌਰ ਅਤੇ ਕਸ਼ਮੀਰ ਕੌਰ ਜੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ। ਅਤੇ ਭਾਈ ਗੁਰਦੇਵ ਸਿੰਘ ਜੀ ਵੱਲੋਂ ਪਰਿਵਾਰ ਦੀ ਤੰਦਰੁਸਤੀ ਦੀ ਅਰਦਾਸ ਬੇਨਤੀ ਜੋਦੜੀ ਆਪ ਜੀ ਨੇ ਕਿਰਪਾ ਕਰਨੀ। ਤੰਦਰੁਸਤੀ ਦੀਆਂ ਦਾਤਾਂ ਪ੍ਰਦਾਨ ਕਰਨੀਆਂ। ਸੇਵਕਾਂ ਵੱਲੋਂ ਸੱਚੇ ਪਾਤਸ਼ਾਹ ਪੁਸ਼ਾਕਾ ਭੇਟ ਹੋਇਆ ਆਪ ਜੀ ਨੇ ਅੰਗੀਕਾਰ ਕਰਨਾ, ਅੰਗ ਸੰਸਾਈ ਹੋਣਾ ਜੀ। ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ,
0: ਸਭ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ।
3: ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
0: ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ
3: ਪੰਜਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੁਖਮ ਫੁੱਲਾਂ ਦੀ ਮਾਫੀ ਬਖਸ਼ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ,
0: ਜੋ ਛਕੇ ਵਾਹਿਗੁਰੂ
3: ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਆਈ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ, ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼।

ਹੈ ਗੁਰੂ ਜੀ। ਵਾਹਿਗੁਰੂ ਜੀ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਖ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਕਹੈ ਨਾਨਕ

ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹੀਅਤ ਹੈ ਸੂਰਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਇੱਕ ਉਹ ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤਮਕਾਵ ਹੋ ਆਪ ਹੱਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੁਆਜ ਸੰਗ੍ਰਹੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਤਿਆਹੂੰ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦਮ ਜਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਦੁਸ ਹਮਾਰੇ ਪੱਛਾ ਸ੍ਰੀ ਅਸ ਪੁੱਜੂ ਕਰੀਐ ਹੋਰ ਅੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੁਕਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਦਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਠੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸੁਤਰਨ ਕੋ ਪਲਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੇਟੇ ਤੈ ਕੁੰਚਰ ਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਰੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਸ ਤਬ ਦੇਹ ਅਪਾਰਾ ਜਬਾ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਤਰਸ ਨੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਹਰਾ ਪਾਪਨੀ ਬੂਝੋ ਚਾਰਾ ਤੁਮ ਸਭ ਹੀ ਕੇ ਰਹਿਤ ਨਿਰਾਲਮ ਜਾਨ ਕਬੇਦ ਭੇਦਾਰੇ ਆਲਮੋ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਚਾਰ ਭੇਦਾ ਜਾ ਕੋ ਕਿਸੇ ਨਾ ਪਾਪ ਭੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਕੀ ਨਿਸਿਵ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਸ ਵਿੱਚ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾਂਡੀ ਉਤਪਨ ਖਾਨ ਬਾਬਰ ਰਚਦੀ ਨੀ ਕਹੋਂ ਫੂਲ ਰਾਜਾ ਹੋਇਆ ਬੈਠਾ ਕਹੋਂ ਸਿੰਘ ਭਇਓ ਸੰਕਰੇ ਬੈਠਾ ਗਿਰੀ ਸ੍ਰਿਸ਼ਟ ਦਿਖਾਏ ਜਮ ਭਾਵ ਆਜੁਗਾ ਸਰੂਪ ਸੁਨਿਆਮ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੋ ਤਪਾਤਾ ਸਕਲ ਮਲੇਸ਼ ਕਰੋ ਰਣ ਕਰਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨ ਹੈ ਹੈ ਰੱਛਾ ਹੋਏ ਤਾਹੇ ਸਬਕਾਲਾ ਦੁਸ਼ਟ ਅਰੈਸਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਹ ਸਕੈ ਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦਲੇ ਹੋ ਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖਣ ਦੇ ਕੋਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸ ਪੁਰਜ ਭਜੇ ਦੇ ਅੱਲਾ ਪੂਰਨ ਕਰਾ ਗ੍ਰੰਥ ਸਤਕਾਲਾ ਮਨ ਬਾਂਚ ਫਲ ਪਾਵੈ ਸੋਈ ਦੂਖ ਨ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਵਈ
भूख दर्द पहो निकटना तिन नर के रह हो जो या की एक बार चौपाई को कह चौपाई संबत सत्रह सहस पणजैर्द सहस पुंतीन कहजै भाद्रव सुधी अष्टमी रविवार तीरस तद्रव ग्रंथ सुधारा सुवैया पाएंग हे जब ते मरे तब ते को आंख तरे नहीं आने हो राम रहीम पुराण कुरान अनेक कह मत एक न मान्यो सिमरित शास्त्र बेसब बहुपीर कह हम एक न जान्यो श्री असिपान कृपा तुमरी कर मैं न कहो सब तोहे बखान्यो दोहरा सगल

ਇਮਰਾਨ ਖਾਨ ਅਤੇ ਆਈ ਇਮਰਾਨ ਖਾਨ ਅਤੇ ਅਮਰਦਾਸ ਰਾਮਦਾਸ ਸਹਾਇ ਅਬਦੁਲ ਹਰਗੋਬਿੰਦ ਸਿੰਘ ਸ੍ਰੀ ਨਰਾਇਣ ਸ਼੍ਰੀ ਹਰਕ੍ਰਿਸ਼ਨ ਅਤੇ ਆਈ ਆਜੀ ਜਿੱਤੇ

0: ਸਤਿਗੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜੂ ਚਰਨਾਂ ਅਰਦਾਸ ਬੇਨਤੀ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸਰੂਪ ਦੀ ਸੋ ਖਾਲਸਾ ਸਾਹਿਬ ਦੀ ਸੇਵਾ ਨੂੰ ਸ੍ਰੀ ਚੌਂਕੀ ਸਾਹਿਬ ਜੀ ਦੇ ਜਾਤ ਹੋਏ ਅਗਾਦ ਬੁੱਧ ਬਾਣੀ ਪੜ੍ਹਦਿਆਂ ਸੁਣਦਿਆਂ ਉੱਤੇ ਪਾਤਸ਼ਾਹ ਜੀ ਸਮੁੱਚੀ ਸੇਵਾ ਕਰਦੇ ਹਾਂ। ਰੋਈਆਂ ਨੂੰ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਕਿੰਨਾ ਮਾਫ਼ੀ ਦੇਣੀ, ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਸਰੂਪ ਨਿਜ ਆਸਨ ਸਥਾਨ ਸੱਚਖੰਡ ਗਿਰ ਜਾ ਜੀ ਆਦਿ ਬਖਸ਼ਿਸ਼ ਕਰੋ। ਅੰਗ ਸੰਗ ਸਹਾਈ ਹੋਣਾ
1: ਸੰਤੋਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਗੁਰੂ ਘਰ ਵਿੱਚ ਪਹੁੰਚ ਕੇ ਮਨਾਇਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ, ਇਸ ਤਰ੍ਹਾਂ ਦੇ ਮੌਕੇ ਸਾਨੂੰ ਹਮੇਸ਼ਾ ਦੇਵੇ, ਗੁਰੂ ਘਰ ਨਾਲ ਜੋੜ ਕੇ ਰੱਖੇ। ਬੀਬੀਆਂ ਭੈਣਾਂ ਨੂੰ, ਸੰਗਤਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਇਹ ਦਿਨ ਮਨਾਉਣ ਦੀ ਬਹੁਤ ਹੀ ਖੁਸ਼ੀ ਆ। ਅੱਗੇ ਤੋਂ ਵੀ ਆਪਾਂ ਇਹ ਉਤਸ਼ਾਹ ਨੂੰ ਕਾਇਮ ਰੱਖਣਾ ਆ, ਕਿਉਂਕਿ ਸਾਨੂੰ ਇਹ ਚੀਜ਼ਾਂ ਹੀ ਚਾਹੀਦੀਆਂ ਆ। ਦੇਸਾਂ ਪ੍ਰਦੇਸਾਂ ਵਿੱਚ ਆਣ ਕੇ ਅਸੀਂ ਇਹ ਭੁੱਲ ਨਾ ਜਾਈਏ, ਅਸੀਂ ਕਿਤੇ ਰੇਡੀਓ TV 'ਤੇ ਦੇਖਦੇ ਹੀ ਨਾ ਰਹਿ ਜਾਈਏ। ਸਾਨੂੰ ਪਰਮਾਤਮਾ ਦੇ ਘਰ ਆਉਣ ਦਾ ਮੌਕਾ ਮਿਲਦਾ, ਅਸੀਂ ਬਹੁਤ ਬਹੁਤ ਖੁਸ਼ ਨਸੀਬ ਹਾਂ। ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਤਿੰਨੋਂ ਦਿਨ ਆਣ ਕੇ ਗੁਰੂ ਘਰ ਵਿੱਚ ਸੇਵਾਵਾਂ ਕੀਤੀਆਂ। ਸਾਰੇ ਸੇਵਾਦਾਰਾਂ ਦਾ, ਗ੍ਰੰਥੀ ਸਿੰਘਾਂ ਦਾ, ਬੀਬੀਆਂ ਭੈਣਾਂ ਦਾ, ਲੰਗਰਾਂ ਦੀਆਂ ਸੇਵਾਵਾਂ, ਬਰਤਨਾਂ ਦੀਆਂ ਸੇਵਾਵਾਂ, ਜਿੱਥੇ ਕਿਤੇ ਵੀ ਸਾਰੀਆਂ ਸੰਗਤਾਂ ਨੇ ਜਿੱਥੇ ਜਿੱਥੇ ਵੀ ਸੇਵਾਵਾਂ ਕੀਤੀਆਂ, ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਗੁਰੂ ਘਰ ਪ੍ਰਬੰਧਕ ਕਮੇਟੀ ਵੱਲੋਂ। ਇਸੇ ਤਰ੍ਹਾਂ ਹੀ ਆਪਾਂ ਹਰ ਰੋਜ਼ ਜਦੋਂ ਵੀ ਟਾਈਮ ਮਿਲਦਾ ਗੁਰੂ ਘਰ ਆਣ ਕੇ ਸੇਵਾਵਾਂ ਕਰੀਏ, ਗੁਰੂ ਦੀਆਂ ਖੁਸ਼ੀਆਂ ਲਈਏ। ਹੁਣ ਆਪਦੇ ਸਾਹਮਣੇ ਭਾਈ

ਜ਼ਰੂਰ ਭਰਨੀ, ਕਥਾ ਦੀ ਹਾਜ਼ਰੀ ਜ਼ਰੂਰ ਭਰਨੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਯਕ
1: ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਟੇ ਸਭ ਦੁੱਖ ਜਾਏ। ਧੰਨ ਧੰਨ ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਮਾਤਾ ਖੀਵੀ ਸੇਵਾ ਸੁਸਾਇਟੀ, ਸਤਸੰਗਤ ਸਭਾ ਅਤੇ ਸਮੂਹ ਰੈਂਟਨ ਸਾਧ ਸੰਗਤ ਵੱਲੋਂ ਬੜੇ ਹੀ ਚਾਓ ਸਾਹਿਤ ਗੁਰੂ ਸਾਹਿਬ ਦੇ ਆਗਮਨ ਗੁਰਪੁਰਬ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ। ਪਰਸੋਂ ਰੋਜ਼ ਤੋਂ ਮਾਤਾ ਖੀਵੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ। ਭੋਗ ਤੋਂ ਉਪਰੰਤ ਵਿਸ਼ੇਸ਼ ਦੀਵਾਨਾਂ ਰਾਹੀਂ ਆਪ ਜੀ ਗੁਰਬਾਣੀ, ਗੁਰਸ਼ਬਦ, ਕਥਾ ਵਿਚਾਰਾਂ ਨਾਲ ਜੁੜੇ ਹੋਏ ਹੋ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਡਾ ਇੱਥੇ ਆਉਣਾ, ਗੁਰਪੁਰਬ ਮਨਾਉਣਾ ਇਹ ਸਫਲ ਹੋਵੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਅੱਗੋਂ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਤਿਗੁਰਾਂ ਦੇ ਗੁਰਪੁਰਬਾਂ ਨੂੰ ਬੜੇ ਹੀ ਚਾਓ ਸਹਿਤ ਮਨਾਉਣ ਦਾ ਉਪਰਾਲਾ ਪ੍ਰਦਾਨ ਕਰਨ ਜੀ। ਕੀਰਤਨ ਕਰਦਿਆਂ ਜਥੇ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਨਾਲ ਹੀ ਮਾਤਾ ਖੀਵੀ ਸੇਵਾ ਸੁਸਾਇਟੀ ਵੱਲੋਂ ਜੋ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਤਨਤਾਯੋਗ ਹਨ ਭੈਣਾਂ, ਗੁਰੂ ਪਾਤਸ਼ਾਹੀ ਸਾਰੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਂਦਿਆਂ ਹੋਇਆਂ ਇਸੇ ਤਰ੍ਹਾਂ ਸੇਵਾ ਦੇ ਅੱਗੋਂ ਤੋਂ ਵੀ ਬਲ ਬਖਸ਼ਿਸ਼ ਕਰਨ ਜੀ। ਹੁਣ ਸਤਿਕਾਰਯੋਗ ਗਿਆਨੀ ਜੀ, ਗਿਆਨੀ ਦਰਸ਼ਨ ਸਿੰਘ ਜੀ, ਆਪ ਜੀ ਨੂੰ ਅੱਜ ਦੇ ਇਤਿਹਾਸ ਬਾਰੇ ਕਥਾ ਸੁਣਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੇ ਪਾਵਨ ਗੁਰੂ ਦੇ ਜੁੜੇ ਹੋ, ਸਾਰੇ ਹੀ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕਾਂ, ਤੂੰ ਠਾਕੁਰ ਉੱਚ ਭਗਵਾਨਾ। ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ।

ਪਤਿਤ ਪਾਵਨ ਭਗਤ ਵਛਲ ਕਰਮਾ ਨਿਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਜੀ ਦੇ ਅੱਜ ਆਗਮਨ ਪੁਰਬ ਦਿਹਾੜੇ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਸੰਪੂਰਨਤਾ ਦਿਵਸ ਵੀ ਨੇ ਅਤੇ ਇਹਨਾਂ ਦੀ ਖੁਸ਼ੀ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਇਸ ਸਾਲ ਦੀ ਤਰ੍ਹਾਂ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਸਮੂਹ ਮਾਤਾਵਾਂ ਭੈਣਾਂ ਬੀਬੀਆਂ ਵੱਲ ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦਿਹਾੜਿਆਂ ਦੀ ਖੁਸ਼ੀ ਵਿੱਚ ਜੋ ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ ਤਿਨ੍ਹਾਂ ਦੇ ਭੋਗ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਆਪ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਏ ਪਹਾੜਾਂ ਦੀ ਸੋਹਣੀ ਦੂਨ ਵਿੱਚ ਉਹਦੇ ਐਨ ਵਿਚਕਾਰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ਼ੀਸ਼ ਮਹਿਲ ਸਾਹਿਬ ਕਿਉਂਕਿ ਮਹਾਰਾਜ ਨੇ ਇੱਥੇ ਘਰ ਸੀ ਪਹਿਲਾ ਟਿਕਾਣਾ ਬਣਾਇਆ ਸੀ ਛੇਵੇਂ ਪਾਤਸ਼ਾਹ 1632 ਈਸਵੀ ਤੋਂ ਲੈ ਕੇ ਘਾਟੇ ਵਿੱਚੋਂ ਕੁਝ ਸਮਾਂ ਬਾਹਰ ਗਏ ਨੇ ਨਹੀਂ ਤਾਂ ਇੱਥੇ ਹੀ ਰਿਹਾਇਸ਼ ਰੱਖੀ ਹੈ ਜੋਤੀ ਜੋਤ ਸਮਾਉਣ ਤੱਕ 1644 ਈਸਵੀ ਤੱਕ ਸ਼ੀਸ਼ ਮਹਿਲ ਬਣਾਇਆ ਸੀ ਪਾਤਸ਼ਾਹ ਦੇ ਪਾਤਸ਼ਾਹ ਨੇ। ਇੱਥੇ ਹੀ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਇਸੇ ਸਥਾਨ 'ਤੇ ਗੁਰਦੁਆਰਾ ਸ਼ੀਸ਼ ਮਹਿਲ ਘਰ ਸੀ ਮਹਾਰਾਜ ਜੀ ਅਤੇ ਜਿੱਥੇ ਉਹ ਜਗ੍ਹਾ ਆਗਮਨ ਹੁੰਦਾ ਹੈ ਸਤਿਗੁਰਾਂ ਦਾ ਉਹ ਗੁਰਦੁਆਰੇ ਦਾ ਨਾਂ ਸ਼੍ਰੀ ਹਰਿਮੰਦਰ ਜੀ ਹੈ ਸ਼੍ਰੀ ਹਰਿਮੰਦਰ ਜੀ। ਸੋ ਉੱਥੇ ਹੀ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਹੋਇਆ ਅਤੇ ਉਸ ਤੋਂ ਬਾਅਦ ਫਿਰ 1656 ਈਸਵੀ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪਹਿਲਾਂ ਹੋ ਗਿਆ ਸੀ ਮਹਾਰਾਜ ਦੀ ਰਹਿਸ਼ ਰੱਖਣ ਤੋਂ ਵੀ ਕੀਰਤਪੁਰ ਸਾਹਿਬ ਵਸਾ ਪਹਿਲਾਂ ਦਿੱਤਾ ਸੀ 31 ਵਿੱਚ। ਸੋ ਅਤੇ ਮਹਾਰਾਜ ਜੀ ਦਾ 1656 ਈਸਵੀ ਨੂੰ ਦਸ ਸੌਣ ਲਿਖਿਆ ਵੈਸੇ ਇਤਿਹਾਸਕਾਰਾਂ ਨੇ ਇੱਕ ਪਹਿਰ ਦਿਨ ਚੜ੍ਹੇ ਮਹਾਰਾਜ ਜੀ ਦਾ ਆਗਮਨ ਹੋਇਆ ਹੈ 8-9 ਦੇ ਕਰੀਬ 9 ਵਜੇ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ੀਆਂ ਗੁਰੂ ਘਰ ਵਿਖੇ ਹੋਈਆਂ ਨੇ ਬੜਾ ਸੁੰਦਰ ਸਰੂਪ ਸੀ ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਆਪ ਜੀ ਛੋਟੇ ਸਾਹਿਬਜ਼ਾਦੇ ਸਨ ਮਹਾਰਾਜ ਜੀ ਨੇ ਤੱਕਿਆ ਜਾ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸੁੰਦਰ ਸਰੂਪ ਅਨੂਪਮ ਬਾਲਕ ਨੂੰ ਕਿਹਾ ਇਹ ਜੋ ਕਰਨਗੇ ਉਹ ਹੋਰ ਨਹੀਂ ਕੋਈ ਕਰ ਸਕੇਗਾ ਜੋ ਇਹ ਕਰਨਗੇ ਉਸੇ ਵੇਲੇ ਬਚਨ ਕੀਤਾ ਸੀ ਵਰਦਾਨ ਔਰ ਬੜਾ ਸੁੰਦਰ ਸਰੂਪ ਸੀ ਤੇਜ ਮਹਾਰਾਜ ਦਾ ਛੋਟੇ ਹੁੰਦਿਆਂ ਬਚਪਨ ਤੋਂ ਝੱਲਿਆ ਨਹੀਂ ਜਾਂਦਾ ਸੀ ਇਹ ਵੀ ਇਤਿਹਾਸਕਾਰ ਲਿਖਦੇ ਨੇ। ਫਿਰ ਸੱਚੇ ਪਾਤਸ਼ਾਹ ਜੀ 'ਤੇ ਬਖਸ਼ਿਸ਼ ਹੋਈ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਤੋਲ ਕੇ ਸੰਗਤਾਂ ਦੇ ਸਾਹਮਣੇ ਕਿੰਨੀ ਪਿਆਰ ਨਾਲ ਬਾਣੀ ਪੜ੍ਹਦੇ ਸੀ 5 ਸਾਲ ਦੀ ਅਜੇ ਉਮਰ ਸੀ ਜਦੋਂ ਗੁਰਿਆਈ ਆਪ ਜੀ ਨੂੰ ਬਖਸ਼ੀ ਕਾਟ ਵਿੱਚ
1661 ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰਿਆਈ ਅਤੇ ਸੁਭਾਏ ਮਾਨ ਹੋਏ ਨੇ। ਸ੍ਰੀ ਗੁਰੂ ਹਰਿਰਾਇ ਸਾਹਿਬ ਜੋਤੀ ਜੋ ਸਮਾ ਗਏ ਕੀਰਤਪੁਰ ਸਾਹਿਬ। ਕੀਰਤਪੁਰ ਸਾਹਿਬ ਦੀ ਧਰਤੀ ਵੀ ਬਹੁਤ ਪੂਜਨੀਕ ਹੈ। ਉੱਥੇ ਦੋ ਸਤਿਗੁਰਾਂ ਦੇ ਆਗਮਨ ਅਤੇ ਬਾਬਾ ਗੁਰਦਿੱਤਾ ਜੀ ਦਾ ਸਮਾਉਣਾ, ਛੇਵੇਂ ਪਾਤਸ਼ਾਹ ਦਾ ਜੋਤੀ ਜੋਤ ਉੱਥੇ ਹੀ ਸਮਾਏ ਨੇ, ਪਤਾਲਪੁਰੀ ਸਾਹਿਬ ਪ੍ਰਗਟ ਕੀਤਾ ਹੈ ਜਿੱਥੇ ਆਪਾਂ ਅਸਥੀਆਂ ਧਾਰਦੇ। ਸੱਤਵੇਂ ਪਾਤਸ਼ਾਹ ਵੀ ਉੱਥੇ ਹੀ ਸਮਾਏ ਨੇ। ਬੜੀ ਪਵਿੱਤਰ ਧਰਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜੋਤੀ ਜੋਤ ਸਮਾ ਗਏ 61 ਵਿੱਚ। ਜ਼ਿੰਮੇਵਾਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 'ਤੇ ਆਈ ਸਾਰੀ ਜੀ, ਔਰ ਉਮਰ ਬਹੁਤ ਛੋਟੀ ਸੀ। ਸ਼ੰਕਾ ਕਰਨੀ, ਸੰਸੇ ਉਤਪੰਨ ਕਰਨੇ ਆਮ ਲੋਕਾਂ ਦੇ ਵੱਸ ਦੀ ਗੱਲ ਸੀ, ਹੋ ਹੀ ਜਾਣੇ ਸਨ। ਬੜੇ ਸ਼ੰਕੇ ਖੜ੍ਹੇ ਕੀਤੇ, ਇੰਨੀ ਛੋਟੀ ਉਮਰ ਵਿੱਚ ਕੋਈ ਆਚਾਰੀਆ ਨਹੀਂ ਹੋ ਸਕਦਾ, ਕੋਈ ਜਗਤ ਦਾ ਪਾਰ ਉਤਾਰਾ ਨਹੀਂ ਕਰ ਸਕਦਾ, ਬਾਲ ਵਰੇਸ਼। ਪਰ ਸਤਿਗੁਰਾਂ ਗੁਰਪੂਰਾ ਮੇਟਿਓ ਭਰਮ ਅੰਧੇਰਾ, ਪੂਰੇ ਗੁਰੂ ਦੀ ਇਹੀ ਨਿਸ਼ਾਨੀ, ਗੁਰੂ ਦੇ ਅਰਥ ਹੀ ਇਹ ਨੇ। ਗੋ ਤੋਂ ਭਾਵ ਅਗਿਆਨ, ਅੰਧੇਰਾ ਜਿਹਦੇ ਵਿੱਚ ਜੀਵ ਦੁਖੀ ਰਹਿੰਦਾ ਸਾਰੀ ਜ਼ਿੰਦਗੀ। ਰੂਹ ਤੋਂ ਅਰਥ ਹੁੰਦਾ ਰੂਹ ਪ੍ਰਕਾਸ਼, ਗਿਆਨ ਉਹ ਪੂਰਾ ਮੁਰਸ਼ਦ ਆ, ਉਹ ਹੀ ਗਿਣਿਆ ਗਿਆ ਹੈ। ਪੂਰਾ ਗੁਰੂ ਉਹੀ ਹੈ ਜਿਹੜਾ ਜੀਵ ਦੇ ਸ਼ਰਨ ਆਏ ਦੇ ਅਗਿਆਨ ਦੇ ਹਨੇਰੇ ਨੂੰ ਨਿਗਲ ਜਾਵੇ, ਖਾ ਲਵੇ ਅਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਹਿਰਦੇ ਵਿੱਚ। ਜਿਹਨੂੰ ਭੱਟ ਸਾਹਿਬਾਨਾਂ ਨੇ ਪਹਿਲੇ ਪੰਜ ਗੁਰੂਆਂ ਦੀ ਸਿਫਤ ਕਰਦੇ ਹੋਏ ਕਿਹਾ ਸੀ ਪਾਵਨ ਬਾਣੀ ਵਿੱਚ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣ ਆਵੈ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਪੂਰੇ ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੁੰਦੀ ਜੀਵ ਦੀ, ਆਵਾਗਾਉਣ ਨਹੀਂ ਮਿਟਦਾ ਹੈ। ਪੂਰਾ ਗੁਰੂ ਉਹ ਜਿਹੜਾ ਗਿਆਨ ਦੇ ਹਨੇਰੇ ਨੂੰ ਮੇਟ ਕੇ ਸ਼ਰਨ ਆਏ ਦੇ ਗਿਆਨ ਕਰਾ ਦੇਵੇ ਆਪਾਂ, ਇਹ ਗੁਰੂ ਦੇ ਅਰਥ ਨੇ। ਗੋ ਤਮ ਨਾਮ ਅਗਿਆਨ ਆ, ਨਿਤ ਰੂਪ ਪ੍ਰਗਾਸ਼ ਕੀ ਆ ਜਿਨ ਚਿੱਤ, ਐਸਾ ਪੂਰਾ ਗੁਰੂ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਹਰ ਉੱਠੇ ਹੋਏ ਸ਼ੰਕੇ ਦਾ ਉਸੇ ਵੇਲੇ ਜਵਾਬ ਦੇ ਕੇ ਲਾਜਵਾਬ ਕੀਤਾ ਹੈ, ਸ਼ੰਕਾ ਨਹੀਂ ਪੈਦਾ। ਪੂਰਾ ਗੁਰ ਮੇਟਿਓ ਭਰਮ ਅੰਧੇਰਾ, ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ ਕਿ ਜੋਤ ਆ ਗੁਰੂ, ਨਿਰੰਕਾਰ ਦਾ ਸਰੂਪ ਹੈ, ਕੇਵਲ ਸਰੀਰ ਨਾ ਵੇਖੋ ਗੁਰੂ ਦਾ, ਕਿ ਗੁਰੂ ਬਾਲਕ ਹੈ। ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਜਿੰਨੇ ਆਏ ਨੇ ਸਾਰਿਆਂ ਨੂੰ ਨਿਹਾਲ ਕੀਤਾ ਹੈ। ਪੰਡਿਤ ਨੇ, ਵਿਦਵਾਨ ਬ੍ਰਾਹਮਣਾਂ ਨੇ ਕੀ ਕੀਤਾ, ਐਡੀ ਛੋਟੀ ਉਮਰ ਆਪਾਂ ਹੇਠੀ ਕਰੀਏ ਇਹਨਾਂ। ਕੀਰਤਪੁਰ ਸਾਹਿਬ ਕੋੜੀ ਸੀ ਇੱਕ ਬੰਦਾ ਵਿਚਾਰਾ, ਸਾਰੇ ਸਰੀਰ ਨੂੰ ਕੋੜ ਹੋਇਆ, ਸੰਭਿਆ ਕੇ ਮਹਾਰਾਜ ਜਿੱਥੋਂ ਜਾ ਰਹੇ ਸੀ ਰਸਤੇ ਵਿੱਚ ਪਾ ਦਿੱਤਾ, ਮੂਹਰੇ ਲਿਟਾ ਦਿੱਤਾ। ਤੂੰ ਕਹੀਂ ਮੈਨੂੰ ਠੀਕ ਕਰੋ, ਤੁਸੀਂ ਸਮਰੱਥ ਗੁਰੂ ਹੋ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ 'ਤੇ ਸੁਭਾਏ ਮਾਨ ਹੋ। ਮਹਾਰਾਜ ਜਾ ਰਹੇ ਸੀ, ਉਹਨੇ ਕੁਰਲਾ ਕੇ ਉੱਕਿਆ, ਸੱਚੇ ਪਾਤਸ਼ਾਹ ਜੀ ਨੇ ਸਵਾਰੀ ਤੋਂ ਪਾਲਕੀ ਦੇ ਵਿੱਚੋਂ ਆਪਣਾ ਰੁਮਾਲ ਜਿਹੜਾ ਸੀ ਉਹ ਦਿੱਤਾ। ਸੱਚੇ ਪਾਤਸ਼ਾਹ ਨੇ ਕਿਹਾ ਰੁਮਾਲ ਗੁਰਸਿੱਖੋ, ਇਹਦੇ ਸਾਰੇ ਮੂੰਹ 'ਤੇ ਚਿਹਰੇ 'ਤੇ ਸਾਰੇ ਛੁਆ ਦੇ, ਸਤਨਾਮ ਵਾਹਿਗੁਰੂ ਕਹਿ ਕੇ ਰੁਮਾਲ ਛੁਆਇਆ, ਸਭ ਕੋੜ ਉਡਾ ਦਿੱਤਾ, ਉਹਦਾ ਕੋੜ ਦੂਰ ਹੋ ਗਿਆ, ਨੌਂ ਬਰਨੌਂ ਹੋ ਗਿਆ, ਨਹੀਂ ਕੁਝ ਕਹਿਣ ਜੋਗੇ ਰਹੇ। ਇਹਨੇ ਵੀ ਨਹੀਂ ਵਿਖਾਈ, ਸ਼ਕਤੀ ਵਿਖਾਈ ਹੈ ਗੁਰੂ ਨੇ, ਸ਼ੰਕਾ ਨਹੀਂ ਹੁਣ ਹੋਣ ਦਿੱਤੀ ਕੋਈ। ਸਮਰੱਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦਾ ਵੀ ਕੋਈ ਸਵਾਲ ਕੀਤਾ ਹੈ ਉਹ ਝਾਟੀ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ। ਸ਼ਰਨਾਇਆਂ ਨੂੰ ਰੱਖਿਆ ਕੀਤੀ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਇਸ ਕਰਕੇ ਕਿਹਾ ਸੀ ਕਿ ਬਾਲ ਬੈਸ ਬ੍ਰਿਧ ਗਿਆਨ ਮੈਂ ਸਮਰੱਥ ਸ੍ਰੀ ਗੁਰਦੇਵ, ਪਦ ਅਰਵਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ। ਫਿਰ ਦਿਦਾਰੇ ਆਪਾਂ ਸ਼ਬਦ ਸੁਣੇ ਨੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ।
ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀ ਹੈ। ਜਿਹਨੂੰ ਮਿਲ ਕੇ ਆਨੰਦ ਖੇੜਾ ਹੋ ਜਾਵੇ। ਦੁਨੀਆਂ ਦਾ ਹਰ ਕੋਈ ਬੰਦਾ ਵਾਸ਼ਨਾ ਵਿੱਚ ਜੀਂਦਾ ਹੈ, ਤ੍ਰਿਸ਼ਨਾ ਵਿੱਚ ਜੀਂਦਾ ਹੈ, ਭੁੱਖ ਵਿੱਚ ਜਿਉਂਦਾ ਹੈ, ਹਰ ਕੋਈ ਭੁੱਖਾ ਹੈ। ਇੱਕੋ ਇੱਕ ਪੂਰੇ ਗੁਰੂ ਦਾ ਦਰ ਹੈ ਜਿੱਥੇ ਆ ਕੇ ਤ੍ਰਿਸ਼ਨਾ ਭੁੱਖ ਮਿਟਦੀ ਹੈ। ਵਾਸ਼ਨਾ ਤੋਂ ਮਨ ਰਹਿਤ ਹੋ ਕੇ ਅਤੇ ਟਿਕਾਅ ਵਿੱਚ ਬਣ ਕੇ ਖੇੜੇ ਵਿੱਚ ਆਉਂਦਾ ਹੈ। ਇਹ ਪੂਰੇ ਗੁਰੂ ਦੇ ਦੀਦਾਰਿਆਂ ਦਾ ਹੀ ਅਸਰ ਹੈ, ਨਿਸ਼ਾਨੀ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਦੁਬਦਾ ਵਿੱਚ ਜੀਂਦਾ ਹਰ ਕੋਈ, ਤ੍ਰਿਸ਼ਨਾ ਅਤੇ ਦੁਬਦਾ ਵਿੱਚ। ਜਿੱਥੇ ਦੁਬਦਾ ਨਹੀਂ, ਗੁਰੂ ਦੇ ਦੀਦਾਰੇ ਕਰਕੇ ਦੁਬਦਾ ਨਾਸ ਹੋਵੇ, ਉਹ ਪੂਰਾ ਗੁਰੂ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਪੂਰਾ ਸੱਚਾ ਗੁਰੂ ਉਹ ਹੀ ਕਿਹਾ ਜਾਂਦਾ ਹੈ ਜਿਹਨੂੰ ਮਿਲ ਕੇ ਆਨੰਦ ਪ੍ਰਾਪਤ ਹੋ ਜਾਵੇ, ਖੇੜੇ ਵਿੱਚ ਆ ਜਾਵੇ, ਮਨ ਟਿਕ ਜਾਵੇ, ਸ਼ਾਂਤੀ ਪ੍ਰਾਪਤ ਹੋਵੇ। ਐਸੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਬਾਰੇ ਵੀ ਲਿਖਿਆ, ਬੜੇ ਵੱਡੇ ਕਵੀ ਹੋਏ ਨੇ ਕੇਸ਼ਵ ਦਾਸ, ਅਤੇ ਇਹ ਪੰਚਮ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸੀ, ਸਿੱਖੀ ਪ੍ਰਾਪਤ ਕੀਤੀ ਸੀ। ਬਹੁਤ ਸੋਹਣੇ ਕਵੀ ਹੋਏ ਨੇ। ਇਹਨਾਂ ਦੇ ਪੁੱਤਰ ਅੱਗੇ ਕੁਵਦੇਸ਼ ਹੋਏ ਨੇ, ਉਹ 52 ਕਵੀਆਂ ਵਿੱਚ ਦਸਮ ਪਾਤਸ਼ਾਹ ਤੱਕ 52 ਕਵੀ ਗੁਰੂ ਮਹਾਰਾਜ ਦੇ ਦਰਬਾਰ ਦਾ ਵੀ ਸ਼ਿੰਗਾਰ ਸਨ। ਕੇਸ਼ਵ ਦਾਸ ਨੇ ਲਿਖਿਆ, ਉਹਨਾਂ ਬਾਰੇ ਲਿਖਿਆ ਕਵੀਆਂ ਨੇ, ਸੂਰ ਸੂਰ ਤੁਲਸੀ ਸਸੀ ਉਡਵਨ ਕੇਸ਼ਵ ਦਾਸ, ਜਿਹੜਾ ਕੇਸ਼ਵ ਦਾਸ ਸੀ ਉਹਦੇ ਬਾਰੇ ਲਿਖਿਆ। ਸੂਰ ਸੂਰਜ ਵਾਂਗ ਕਵੀ ਸੀ, ਚਾਨਣਾ ਸੀ ਜਿਹਦੀ ਕਵਿਤਾ ਦਾ ਸੂਰਦਾਸ, ਅਤੇ ਤੁਲਸੀਦਾਸ ਵੀ ਮਸ਼ਹੂਰ ਹੋਇਆ, ਬੜਾ ਸੋਹਣਾ ਕਵੀ ਹੋਇਆ, ਬੜਾ ਗਿਆਨ ਇਹਨੇ ਲਿਖਿਆ ਕਵਿਤਾ ਵਿੱਚ। ਰਮਾਇਣ ਵੀ ਇਹਨੇ ਲਿਖੀ, ਮਸ਼ਹੂਰ ਹੈ। ਉਹ ਕਹਿੰਦੇ ਤੁਲਸੀ ਸ਼ਸ਼ੀ ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ ਹੈ, ਅਤੇ ਚੰਦਰਮਾ ਵਰਗਾ ਪ੍ਰਕਾਸ਼ ਕਵਿਤਾ ਦਾ ਤੁਲਸੀਦਾਸ ਦੀ ਨੇ ਕੀਤਾ। ਉਡਗਣ ਕੇਸ਼ਵ ਦਾਸ, ਉਹ ਕਵੀ ਕਹਿੰਦਾ ਵੀ ਫਿਰ ਤਾਰੇ ਹੁੰਦੇ ਨੇ ਪ੍ਰਕਾਸ਼ ਦੇ, ਸੂਰਜ ਹੈ, ਚੰਦਰਮਾ, ਅਤੇ ਤਾਰੇ ਵੀ ਪ੍ਰਕਾਸ਼ ਦੇ ਨੇ ਆਕਾਸ਼ ਵਿੱਚ, ਆਕਾਸ਼ ਮੰਡਲ ਵਿੱਚ। ਤਾਰਿਆਂ ਦੀ ਨਹੀਂ, ਪ੍ਰਕਾਸ਼ ਜੀ ਦੀ ਕਵਿਤਾ ਨੇ ਕੀਤਾ, ਉਹ ਕੇਸ਼ਵ ਦਾਸ ਹੋਇਆ ਕਵੀ। ਇਹ ਚੰਦ ਕਵੀ ਹੁੰਦੇ ਨੇ ਜਿਹਨਾਂ ਨੂੰ ਸਲਾਹਿਆ ਇਤਿਹਾਸਕਾਰਾਂ ਨੇ। ਉਹ ਕੇਸ਼ਵ ਦਾਸ ਉਹਨੇ ਲਿਖਿਆ ਮਹਾਰਾਜ ਬਾਰੇ, ਗੁਰੂ ਅਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ, ਉਹ ਲਿਖਦੇ ਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਠੀਕ ਹੈ ਕਿ ਉਹਨਾਂ ਦੀ ਉਮਰ 5 ਸਾਲ ਦੀ ਹੈ, 5 ਤੋਂ 8 ਸਾਲ ਦੇ ਵਿੱਚ ਗੁਰਿਆਈ ਕੀਤੀ ਹੈ। ਦੇਖਣ ਨੂੰ ਮਹਾਰਾਜ ਬਾਲਕ ਵਰੇਸ਼ ਹੈ, ਬਹੁਤ ਛੋਟੇ ਨੇ, ਲੇਕਿਨ ਉਹਨਾਂ ਦੇ ਦੀਦਾਰੇ ਕੀਤਿਆਂ ਸੱਚੇ ਪਾਤਸ਼ਾਹ ਜੀ ਦੇ ਅਤ੍ਰਿਸ਼ਨ ਗੁਰੂ ਅਤ੍ਰਿਸ਼ਨ ਗੁਰੂ ਐਸੇ ਨੇ ਕਿ ਮਨ ਜਿਹੜਾ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦਾ ਹੈ। ਇੰਨਾ ਪ੍ਰਭਾਵ ਹੈ ਦੀਦਾਰਿਆਂ ਦਾ, ਇੰਨਾ ਟਿਕਾਅ ਬਣ ਜਾਂਦਾ ਉਹਨਾਂ ਦੇ ਦੀਦਾਰੇ ਕੀਤਿਆਂ, ਮੱਥਾ ਟੇਕਿਆਂ, ਗੁਰੂ ਅਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ। ਅਤ੍ਰਿਸ਼ਨ ਮਨ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦਾ, ਮਨ ਰੱਜ ਜਾਂਦਾ ਹੈ, ਮਨ ਟਿਕਾਅ ਵਿੱਚ ਹੋ ਜਾਂਦਾ, ਦੁਨਿਆਵੀ ਵਾਸ਼ਨਾਵਾਂ ਬੰਦ ਹੋ ਜਾਂਦੀਆਂ ਨੇ, ਰੁਕ ਜਾਂਦੀਆਂ ਨੇ। ਇੰਨਾ ਪ੍ਰਭਾਵ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਐਸੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਪਹਿਲੋਂ ਪਹਿਲ ਸ਼ੰਕੇ ਵੀ ਸਨ, ਫਿਰ ਇਲਾਕੇ ਦੀਆਂ ਸੰਗਤਾਂ ਬਾਅਦ ਵਿੱਚ ਆਉਣ ਲੱਗੀਆਂ, ਰੋਪੜ ਆਦਿਕ ਦੀਆਂ, ਕੀਰਤਪੁਰ ਸਾਹਿਬ ਦੇ ਕੋਲ ਰੋਪੜ ਆ, ਕਈ ਤਰ੍ਹਾਂ ਦੇ ਸ਼ੰਕੇ ਕਰ, ਬਾਬਾ ਰਾਮ ਰਾਏ ਵੀ ਬਹੁਤ ਉਲਟ ਪ੍ਰਚਾਰ ਕਰ ਰਿਹਾ ਸੀ। ਔਰ ਸੱਚੇ ਪਾਤਸ਼ਾਹ ਜੀ ਨੇ ਹਰੇਕ ਸ਼ੰਕਾ ਨਿਵਿਰਤ ਕੀਤਾ। ਕਾਬਲ ਤੋਂ ਬਹੁਤ ਵੱਡਾ ਜਥਾ ਸੰਗਤਾਂ ਦਾ ਆਇਆ ਕਿ ਨਵੇਂ ਸਤਿਗੁਰਾਂ ਦੇ, ਬਾਲਾ ਪ੍ਰੀਤਮ ਨੇ 8ਵੇਂ ਪਾਤਸ਼ਾਹ ਦੇ ਦੀਦਾਰੇ ਕਰਕੇ ਆਈਏ, ਨਾਲੇ ਦਸਵੰਧ ਦੇ ਕੇ ਆਈਏ। ਵੱਡਾ ਜਥਾ ਸੰਗਤਾਂ ਦਾ ਕੀਰਤਪੁਰ ਸਾਹਿਬ ਨੂੰ ਚੱਲਿਆ, ਅਤੇ ਉੱਥੇ ਮਸ਼ਹੂਰ ਚੋਰ ਸੀ,
ਜਿਹਦਾ ਨਾਂ ਜਸਵੰਤ ਰਾਏ ਜੀਓੜਾ ਆਉਂਦਾ ਹੈ, ਇਤਿਹਾਸਕਾਰਾਂ ਲਿਖਿਆ ਜਸਵੰਤ ਰਾਏ। ਉਹਨੇ ਇਹ ਸਮਝ ਕੇ ਕਿ ਬੜਾ ਜਸ ਸੁਣਿਆ ਹੈ ਸਿੱਖਾਂ ਤੋਂ, ਵੀ ਜਿਹੜਾ ਗੁਰੂ ਨਾਨਕ ਦਾ ਘਰ ਹੈ ਉੱਥੇ ਕੀਰਤਪੁਰ ਸਾਹਿਬ ਗੁਰੂ ਜੀ ਨੇ, ਉੱਥੇ ਬਹੁਤ ਸੰਗਤਾਂ ਇਕੱਠੀਆਂ ਰਹਿੰਦੀਆਂ ਨੇ, ਅਤੇ ਆਪਣਾ ਕੰਮ ਹੈ ਚੋਰੀ ਕਰਨੀ, ਲੋਕਾਂ ਦੀਆਂ ਜੇਬਾਂ ਕੱਟਣੀਆਂ, ਪੈਸੇ ਕੱਢਣੇ, ਨਗਦੀ ਕੱਢਣੀ, ਅਤੇ ਉੱਥੇ ਸੰਗਤ ਬਹੁਤ ਰਹਿੰਦੀ, ਚੰਗਾ ਮਾਲ ਮੱਤਾ ਮਿਲੇਗਾ, ਸੋਹਣਾ ਗੁਜ਼ਾਰਾ ਕਰਾਂਗੇ, ਕਿਉਂ ਨਾ ਉੱਥੇ ਜਾ ਕੇ ਰਹਿ ਪਈਏ, ਇਹਨਾਂ ਦੇ ਨਾਲ ਹੀ ਤੁਰ ਜਾਈਏ। ਇਹ ਧਾਰ ਕੇ ਉਹ ਜਸਵੰਤ ਰਾਏ ਜਿਹੜਾ ਮਸ਼ਹੂਰ ਸੀ ਚੋਰ, ਫੜਿਆ ਨਹੀਂ ਜਾਂਦਾ ਸੀ, ਉਹ ਸਾਧ ਸੰਗਤ ਜੀ ਨਾਲ ਹੀ ਆ ਗਿਆ ਸੰਗਤ। ਜਿਉਂ ਕੀਰਤਪੁਰ ਸਾਹਿਬ ਸੰਗਤ ਦਾ ਮਹਾਰਾਜ ਦੇ ਦਰਬਾਰ ਦੀ ਸ਼ਾਨ ਵੀ ਨਿਰਾਲੀ ਹੁੰਦੀ ਸੀ, ਬਹੁਤ ਸੋਹਣਾ ਮਹਾਰਾਜ ਦੇ ਦਰਬਾਰ ਸਜਾਉਂਦੇ ਸੀ, ਅਤੇ ਆਪ ਜੀ ਜਦੋਂ ਫੱਬ ਕੇ ਬਹਿੰਦੇ ਸੀ ਸੰਗਤਾਂ ਹੈਰਾਨ ਹੁੰਦੀਆਂ ਸੀ ਦੀਦਾਰੇ ਕਰ। ਜਦੋਂ ਭਰੇ ਦੀਵਾਨ ਵਿੱਚ ਇਹ ਸੰਗਤ ਆਈ ਅਤੇ ਉਹਨੇ ਆ ਸੰਗਤ ਨੇ ਮੱਥਾ ਟੇਕਿਆ, ਉਹਨੇ ਵਿੱਚ ਪਿੱਛੋਂ ਜੇ ਆ ਕੇ ਮੱਥਾ ਟੇਕਿਆ, ਮਹਾਰਾਜ ਨੇ ਚਿੱਤ ਭਰ ਕੇ ਪੂਰੀ ਨਿਗਾਹ ਲਾ ਕੇ ਇਹਦੀ ਨਿਗਾਹ 'ਚ ਨਿਗਾਹ ਮਾਰੀ, ਪਹਿਲੀ ਨਿਗਾਹ, ਨਾਲ ਹੀ ਬਚਨ ਕੀਤਾ, ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕੰਮ ਲੇਕ ਦੁਗਾਣਾ। ਮਹਾਰਾਜ ਨੇ ਜਦੋਂ ਇਹ ਪੰਗਤੀਆਂ ਪੜੀਆਂ ਤਾਂ ਉੱਚੀ ਉੱਚੀ ਸੁਣ ਕੇ ਹੈਰਾਨ ਹੋ ਗਏ ਵੀ ਇੰਨੇ ਜਾਣੀ ਜਾਣ ਨੇ, ਪ੍ਰਭ ਮੇਰਾ ਅੰਤਰ ਜਾਮੀ ਜਾਨ, ਘੱਟ ਘੱਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣਤ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਹੈਰਾਨ ਹੋ ਗਿਆ ਤਾਂ ਮੈਨੂੰ ਸੁਣਾ ਕੇ ਕਈਆਂ ਨੇ, ਇੰਨੇ ਜਾਣੀ ਜਾਣ ਨੇ ਏਡੀ ਛੋਟੀ ਉਮਰ ਵਿੱਚ, ਪੂਰੇ ਗੁਰੂ ਨੇ। ਔਰ ਉਸੇ ਵੇਲੇ ਉੱਚੀ ਉੱਚੀ ਰੋਣ ਲੱਗ ਪਿਆ, ਚਰਨਾਂ 'ਤੇ ਢਹਿ ਪਿਆ, ਮਹਾਰਾਜ ਤੇ ਬਖਸ਼ ਦਿਓ ਸੱਚੇ ਪਾਤਸ਼ਾਹ ਸੰਗਤ ਵਿੱਚ। ਸੰਗਤ ਹੈਰਾਨ ਹੋ ਗਈ, ਮਹਾਰਾਜ ਨੇ ਇਹਨੂੰ ਬੁੱਝ ਲਿਆ ਇਹਦਾ ਕੁਝ, ਇਹਨੂੰ ਹੋ ਕੀ ਗਿਆ। ਸੱਚੇ ਪਾਤਸ਼ਾਹ ਨੇ ਉਹਨੂੰ ਉਪਦੇਸ਼ ਦਿੰਦੇ ਹੋਏ, ਧੀਰਜ ਦਿੰਦੇ ਹੋਏ ਕਿਹਾ, ਭਲਿਆ ਮਾਨਸਾ, ਇਹ ਚੋਰੀ ਦੀ ਭੈੜੀ ਵਾਦੀ ਤੈਨੂੰ ਕਿਤੇ ਵੀ ਨਹੀਂ ਰਹਿਣ ਦੇਵੇਗੀ। ਮਤਾ ਸੋਚੀ ਕੀਰਤਪੁਰ ਸਾਹਿਬ ਸੰਗਤਾਂ ਬਹੁਤ ਆਉਂਦੀਆਂ ਨੇ, ਚੰਗਾ ਮਾਲ ਮੱਤਾ ਇਕੱਠਾ ਕਰਾਂਗਾ, ਇਹ ਚੋਰੀ ਦੀ ਭੈੜੀ ਵਾਦੀ ਤੈਨੂੰ ਕਿਤੇ ਵੀ ਨਹੀਂ ਰਹਿਣ ਦੇਵੇਗੀ, ਕਿਤੇ ਵੀ ਟਿਕਣ ਨਹੀਂ ਦੇਵੇਗੀ। ਔਰ ਕੁਝ ਸਮੇਂ ਲਈ ਇਹ ਧਨ ਦਾ ਸੁੱਖ ਮਿਲਦਾ, ਅੰਤ ਨੂੰ ਅੰਤ ਜਿਹੜਾ ਬਹੁਤ ਦੁਖਦਾਇਕ ਹੁੰਦਾ ਹੈ ਚੋਰ ਦਾ, ਕਰਮਾਂ ਦੀ ਸਜ਼ਾ ਮਿਲਦੀ ਹੈ, ਭੁਗਤਣੀ ਪੈਂਦੀ ਹੈ, ਫਿਰ ਪਛਤਾਉਣਾ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕਹਿ ਕੇ ਧੀਰਜ ਦਿੱਤਾ, ਇਹਨੇ ਪ੍ਰਣ ਕੀਤਾ, ਮਹਾਰਾਜ ਅੱਜ ਤੋਂ ਬਾਅਦ ਚੋਰੀ ਛੱਡੀ, ਸਿੱਖੀ ਬਖਸ਼ੋ ਆਪ ਜੀ, ਚਰਨ ਪੌਲ ਦਿੱਤੀ, ਸਿੱਖੀ ਬਖਸ਼ੀ, ਨਿਤਨੇਮ ਦਿੱਤਾ, ਸੰਗਤ ਦੀ ਸੇਵਾ ਵਿੱਚ ਲਾਇਆ, ਐਸਾ ਸੁਧਰਿਆ ਏ ਚੋਰ ਜਸਵੰਤ ਰਾਏ, ਇਹ ਕਾਬਲ ਜਾ ਕੇ ਸੇਵਾ ਸਿਮਰਨ ਦਾ ਪੁੰਜ ਹੋਇਆ, ਬੜਾ ਮਾਣ ਪਾਇਆ ਇਹਨੇ ਸੰਗਤ ਵਿੱਚ ਧਰਮਸਾਲ ਵਿੱਚ। ਇਹ ਸੁਣ ਕੇ ਹੀ ਰੋਪੜ ਆਦਿਕ ਦੇ ਹੋਰ ਜਿਹੜੇ ਲੋਕ ਸਨ ਕਿ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਨੇ, ਉਹਨਾਂ ਨੂੰ ਬਾਹਰੋਂ ਨਾ ਵੇਖੋ ਵੀ ਛੋਟੇ ਨੇ, ਬਾਲ ਵਰੇਸ਼ ਨੇ, ਜਾਣੀ ਜਾਣ ਨੇ, ਅੰਦਰ ਦੀ ਸੱਚੇ ਪਾਤਸ਼ਾਹ ਭਾਵਨਾ ਨੂੰ ਬੁੱਝ ਲੈਂਦੇ ਨੇ, ਅੰਤਰਜਾਮੀ ਹਨ। ਫਿਰ ਚਾਰ ਚਪੇਰੇ ਤੋਂ ਸੰਗਤਾਂ ਰੋਪੜ ਤੋਂ ਨਵਾਂ ਸ਼ਹਿਰ ਤੋਂ ਜਗਿਆਸੂ ਆ ਕੇ ਅਰਦਾਸਾਂ ਕਰਦੇ, ਮਹਾਰਾਜ ਕਿਰਪਾ ਕਰੋ, ਭਾਈ ਸੰਗਤ ਹੀ ਆ ਸਿੱਖ ਨਵੇਂ ਸ਼ਹਿਰ ਤੋਂ ਆਇਆ ਸੀ, ਹੋਰ ਵੀ ਪੰਜ ਸੱਤ ਜਗਿਆਸੂ ਲੈ ਕੇ ਆਇਆ ਸੀ, ਭਾਈ ਪੰਜਾਬਾ, ਭਾਈ ਵਿਸ਼ੰਬਰ ਦਿਆਲ, ਔਰ ਭਾਈ ਸੋਕਾਨਾ ਆਦਿਕ ਸਿੱਖ ਇਹਨਾਂ ਦੇ ਨਾਲ ਆਏ ਸੀ। ਇਹਨਾਂ ਸੱਚੇ ਪਾਤਸ਼ਾਹ ਨੂੰ ਕਿਹਾ ਸੀ, ਮਹਾਰਾਜ ਕਿਰਪਾ ਕਰੋ, ਆਤਮਿਕ ਮਾਰਗ, ਆਤਮਾ ਦਾ ਰਸ, ਆਤਮਾ ਆਨੰਦ, ਇਹ ਸਾਨੂੰ ਚਾਹੀਦਾ ਹੈ, ਕਿਰਪਾ ਕਰ ਦਿਓ, ਆਪ ਜੀ ਦਾ ਜਸ ਬਹੁਤ ਸੁਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰਸਿੱਖੋ, ਆਤਮਾ ਦਾ ਆਨੰਦ ਖੁਦੀ ਨੂੰ ਮਿਟਾਉਣਾ ਪੈਂਦਾ ਹੈ, ਆਤਮਿਕ ਰਸ ਪੰਚਮ ਪਾਤਸ਼ਾਹ ਕਹਿ ਗਏ ਨੇ ਸੁਖਮਨੀ ਸਾਹਿਬ ਵਿੱਚ,
ਇਹ ਸੋ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦਾ ਹੈ। ਬ੍ਰਹਮ ਦਾ ਗਿਆਨ ਤਾਂ ਹੀ ਪ੍ਰਾਪਤ ਹੁੰਦਾ ਜੇ ਹਉ ਨਾ ਹੋਵੇ, ਆਪਣੇ ਆਪ ਨੂੰ ਮੇਟਣਾ ਪੈਂਦਾ ਜਿਉਂਦੇ ਜੀ। ਜੇ ਹਉਮੈ ਵਿੱਚ ਨਾ ਹੋਵੇ ਹਿਰਦੇ, ਫਿਰ ਆਤਮਿਕ ਰਸ ਪ੍ਰਾਪਤ ਹੁੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਆਤਮ ਰਸ ਸੁਖ ਸਹਿਜ ਸਮਾਵੈ। ਜਿਹਨੂੰ ਆਤਮਿਕ ਰਸ ਆ ਜਾਂਦਾ ਉਹ ਸਹਿਜ ਸੁੱਖ ਵਿੱਚ, ਗਿਆਨ ਦੇ ਸੁੱਖ ਵਿੱਚ ਸਮਾ ਜਾਂਦਾ ਉਹ ਹਿਰਦਾ, ਉਹ ਮਨ। ਮਹਾਰਾਜ ਜੀ ਨੇ ਕਿਹਾ ਖੁਦ ਹੀ ਨੂੰ ਮਿਟਣਾ ਪਵੇਗਾ। ਖੁਦ ਹੀ ਮਿਟੀ ਤਬ ਸੁੱਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਯੋਗ। ਆਪਣੇ ਆਪ ਨੂੰ ਮੇਟ ਦਿਓ, ਫਿਰ ਆਤਮਿਕ ਰਸ ਆਵੇਗਾ। ਜਿਹਨੇ ਆਤਮਿਕ ਰਸ ਮਾਣਿਆ ਉਹ ਆਪ ਹੀ ਇੱਥੇ ਵੀ ਸੌਖਾ ਹੈ, ਸਾਰੀ ਜ਼ਿੰਦਗੀ ਆਨੰਦ ਵਿੱਚ ਬਤੀਤ ਹੁੰਦੀ ਹੈ। ਉਹਦਾ ਆਇਆ ਵੀ ਪ੍ਰਵਾਨ ਹੈ, ਉਹਨੂੰ ਸਭ ਕੋਈ ਧੰਨ ਕਹਿੰਦਾ ਹੈ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ ਧੰਨ ਧੰਨ ਜਨ ਆਏ ਤੇ ਪ੍ਰਵਾਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸੁਣਾਏ ਆਪ ਜੀ ਬਾਣੀ ਦੇ ਵਿੱਚੋਂ, ਔਰ ਉਹਨਾਂ ਗੁਰਸਿੱਖਾਂ ਨੂੰ ਚਰਨ ਪੌਲ ਦੇ ਕੇ ਆਤਮਿਕ ਰਸ ਬਖਸ਼ਿਆ। ਸਿੱਖ ਇਤਿਹਾਸ ਕਹਿੰਦਾ ਵੀ ਇਹ ਸਾਰੇ ਬ੍ਰਹਮ ਗਿਆਨੀ ਹੋਏ ਨੇ। ਭਾਈ ਸੰਗਤ ਹੀ ਆ ਤਾਂ ਦਸਮ ਪਾਤਸ਼ਾਹ ਤੱਕ ਗੁਰੂ ਚਰਨਾਂ ਵਿੱਚ ਹੀ ਆ ਕੇ ਰਿਹਾ, ਫਿਰ ਸ਼ਹੀਦ ਹੋਇਆ ਹੈ ਆਨੰਦਪੁਰ ਸਾਹਿਬ ਦੇ ਜੰਗਾਂ ਵਿੱਚ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦਿਹਾੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੰਪੂਰਨਤਾ ਦਿਵਸ ਹੈ। ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 31ਵਾਂ ਜੈਜਾਵੰਤੀ ਨਵਾਂ ਰਾਗ ਹੈ। ਬਾਕੀ ਬਾਣੀ ਪਹਿਲੇ ਰਾਗਾਂ ਵਿੱਚ ਹੀ ਉਚਾਰੀ ਸੀ। 115 ਸ਼ਬਦ 57 ਭੋਗ ਦੇ ਸਲੋਕ ਇਹ ਮਗਰੋਂ ਉਚਾਰੇ ਸੀ। ਸਾਰੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮੇ ਦੇ ਮੁਕਾਮ 'ਤੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਮੇਤ 9ਵੇਂ ਪਾਤਸ਼ਾਹ ਦੀ ਬਾਣੀ ਸਾਰੀ ਬਾਣੀ ਕੰਠੋਂ ਮੂੰਹ ਜਵਾਨੀ ਉਚਾਰਨ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ, ਬਾਬਾ ਦੀਪ ਸਿੰਘ ਜੀ ਕਲਮਾ ਸ਼ਾਹੀ ਦਾ ਪ੍ਰਬੰਧ ਕਰਦੇ ਸਨ। ਆਪ ਜੀ ਨੇ ਨਾਲ ਦੀ ਨਾਲ ਅਰਥ ਪੜ੍ਹਾਏ, ਦਮਦਮੀ ਟਕਸਾਲ ਸੰਪਰਦਾਇ ਸਾਜੀ, ਬਾਣੀ ਕਿਵੇਂ ਪੜ੍ਹਨੀ ਹੈ, ਬਾਣੀ ਦੇ ਅਰਥ, ਬਾਣੀ ਦਾ ਭੈ ਅਦਬ ਸਤਿਕਾਰ, ਇਹ ਸਾਰਾ ਕੁਝ ਮਹਾਰਾਜ ਜੀ ਨੇ ਆਪ ਸਿਖਾਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕਰਕੇ ਅਤੇ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ। ਸਾਰੀ ਬਾਣੀ ਸੰਪੂਰਨਤਾਈ ਬਖਸ਼ਿਸ਼ ਕੀਤੀ, ਸੰਪਰਦਾਵਾਂ ਤੋਰੀਆਂ, ਡਿਊਟੀਆਂ ਲਾਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਫਿਰ ਸੰਪੂਰਨ ਸਰੂਪ ਨੂੰ ਹੀ ਸੋ ਸ਼੍ਰੀ ਹਜ਼ੂਰ ਸਾਹਿਬ ਨਾਲ ਹੀ ਮਹਾਰਾਜ ਲਗਾਏ ਸਨ। ਸੰਪੂਰਨ ਬਾਣੀ ਨੂੰ ਫਿਰ ਆਪ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਮਸਕਾਰ ਕੀਤੀ, ਪਰਕਰਮਾ ਕੀਤੀਆਂ, ਗੁਰਿਆਈ ਬਖਸ਼ੀ। ਇਹੋ ਸੱਚੇ ਪਾਤਸ਼ਾਹ ਜੀ ਦਾ ਅੱਜ ਸੰਪੂਰਨਤਾ ਦਿਵਸ ਵੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ, 11ਵੀਂ ਜੋਤ 10ਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਸਾਹਿਬ ਜੀ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਭਾਈ ਹੀਰਾ ਸਿੰਘ, ਭਾਈ ਦਵਿੰਦਰ ਸਿੰਘ ਜੀ ਹੀਰਾ ਆਪ ਸੰਗਤਾਂ ਨੂੰ ਇੱਕ ਸ਼ਬਦ ਰਾਹੀਂ ਹਾਜ਼ਰੀ ਲਵਾਉਣਗੇ, ਫਿਰ ਸਮਾਪਤੀ ਅਰਦਾਸ ਹੋਵੇਗੀ ਅਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਪਰਮ ਸਤਿਕਾਰ ਯੋਗ ਸਤਿ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ਼੍ਰੀ ਕ੍ਰਿਸ਼ਨ ਸਾਹਿਬ ਜੀ ਕ੍ਰਿਸ਼ਨ ਹਰ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈ ਅੱਜ ਡਿੱਠੇ ਸਾਧ ਹੋ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾ ਆਉਣ ਦਿਆ ਵੈ ਧਾਏ ਸੁਆਓ ਇਸ ਖੁਸ਼ੀ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਪਹਿਲਾਂ ਆਪ ਜੀ ਨੂੰ ਕੀਰਤਨ ਸਰਨ ਕਰਾਇਆ ਹੈ ਸੋਹਣੇ ਹੀ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਨੇ ਆਪ ਜੀ ਨੂੰ ਪਵਿੱਤਰ ਇਤਿਹਾਸਕ ਕਥਾ ਨਾਲ ਜੋੜਿਆ ਹੈ ਇੱਕ ਸ਼ਬਦ ਕਹਿ ਕੇ ਉਪਰੰਤ ਨਾਲ ਹੀ ਅਨੰਦ ਸਾਹਿਬ ਦਾ ਪਾਠ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਬੀਬੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹਰ ਸਾਲ ਦੀ ਤਰ੍ਹਾਂ ਜਿੰਨੇ ਵੀ ਗੁਰੂ ਸਾਹਿਬਾਨਾਂ ਦੇ ਪਵਿੱਤਰ ਪ੍ਰਕਾਸ਼ ਹੁੰਦੇ ਨੇ ਹਰ ਇੱਕ ਪਵਿੱਤਰ ਪ੍ਰਕਾਸ਼ 'ਤੇ ਮਾਤਾ ਖੀਵੀ ਜੀ ਇਸਤਰੀ ਸਤਸੰਗ ਵੱਲੋਂ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਸਤਿਗੁਰ ਦੀ ਇਹਨਾਂ 'ਤੇ ਬੜੀ ਮਹਾਨ ਕਿਰਪਾ ਹੈ ਗੁਰੂ ਪਾਤਸ਼ਾਹ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੁੜੀ ਰੱਖਣ ਇਸੇ ਤਰ੍ਹਾਂ ਇਹਨਾਂ ਦੇ ਕੋਲੋਂ ਸੇਵਾਵਾਂ ਲੈਂਦੇ ਰਹਿਣ ਸੋ ਆਓ ਜੀ ਫਤਿਹ ਬੁਲਾ ਕੇ ਨਾਲ ਹੀ ਇੱਕ ਸ਼ਬਦ ਕਹਿ ਰਹੇ ਹਾਂ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਸਤਸੰਗ ਜੀ ਇਸ ਸ਼ਬਦ ਨਾਲ ਸਮਾਪਤੀ ਹੈ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਕਿ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬਾਨਾਂ ਦਾ ਪਵਿੱਤਰ ਪ੍ਰਕਾਸ਼ ਮਨਾਏ ਜਾਂਦੇ ਨੇ, ਆਪਾਂ ਘਰੇ ਅਖੰਡ ਪਾਠ ਸਾਹਿਬ ਇੱਕ ਕਰਾਉਣਾ ਹੋਵੇ ਤਾਂ ਬਹੁਤ ਮਿਹਨਤ ਕਰਨੀ ਪੈਂਦੀ, ਕੋਸ਼ਿਸ਼ ਕਰਨੀ ਪੈਂਦੀ ਹੈ। ਤਾਂ ਸਤਿਗੁਰ ਦੀ ਇਹਨਾਂ ਬੀਬੀਆਂ 'ਤੇ ਇੰਨੀ ਰਹਿਮਤ ਹੈ, ਇੰਨੀ ਬਖਸ਼ਿਸ਼ ਹੈ ਕਿ ਦਸਾਂ ਗੁਰੂ ਸਾਹਿਬਾਨਾਂ ਦੇ ਅਖੰਡ ਪਾਠ ਸਾਹਿਬ ਹਰ ਸਾਲ ਕਰਾਉਂਦੀਆਂ ਨੇ, ਹੋਰ ਵੀ ਕਰਾਉਂਦੀਆਂ ਰਹਿੰਦੀਆਂ ਨੇ। ਅਤੇ ਲੰਗਰ ਦੇ ਵਿੱਚ ਵੀ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਮਾਤਾ ਖੀਵੀ ਜੀ ਇਸ ਦੀ ਸਤਸੰਗ ਵੱਲੋਂ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਡੇ ਵੱਲੋਂ ਅਰਦਾਸ ਬੇਨਤੀ ਹੈ, ਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਇਸੇ ਤਰ੍ਹਾਂ ਭਾਗ ਲਾਈ ਰੱਖਣ, ਚੜ੍ਹਦੀਆਂ ਕਲਾ ਵਿੱਚ ਰੱਖਣ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰੂ ਜੀ ਇਹਨਾਂ ਕੋਲੋਂ ਲੈਂਦੇ ਰਹਿਣ, ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਸਤ ਸੰਗਤ ਜੀ, ਅੱਜ ਸਾਹਿਬਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦੀ ਹੋਈਆਂ ਸੰਗਤਾਂ ਨੂੰ ਅਤੇ ਬੀਬੀ ਖੀਵੀ ਜੀ ਸ੍ਰੀ ਸਤਸੰਗ ਨੂੰ ਅਤੇ ਸਾਰੀਆਂ ਹੀ ਅਮੈਰੀਕਾ ਦੀਆਂ ਸੰਗਤਾਂ ਨੂੰ, ਦੁਨੀਆ ਭਰ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਣ, ਲੱਖ ਲੱਖ ਵਧਾਈਆਂ ਹੋਣ ਜੀ। ਸੋ ਸਤ ਸੰਗਤ ਸ਼ਬਦ ਪੜ੍ਹਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਬਾਣੀ ਅਥਾਹ ਸਮੁੰਦਰ ਹੈ। ਸੋ ਭੁੱਲਾਂ ਹੋ ਗਈਆਂ ਹੋਣਗੀਆਂ, ਦਸ ਦੀ ਝੋਲੀ ਪਾ ਦੇਣੀਆਂ ਅੱਗੇ ਵਾਸਤੇ, ਫਿਰ ਜੇ ਸਮਾਂ ਮਿਲਿਆ ਸਤਿਗੁਰੂ ਅੱਗੇ ਅਰਦਾਸ ਕਰਨੀ ਕਿ ਗੁਰਬਾਣੀ ਨੂੰ ਸ਼ੁੱਧ ਕਰਕੇ ਪੜ੍ਹ ਸਕਾਂ ਜੀ। ਖਿਮਾ ਕਰਨਾ, ਆਓ ਹੁਣ ਆਨੰਦ ਸਾਹਿਬ ਦਾ ਪਾਠ ਸਾਰੇ ਸੰਗਤਾਂ ਪਰ ਰਲ ਕੇ ਸਤਿਗੁਰੂ ਜੀ ਦਾ ਧੰਨਵਾਦ ਕਰਦੇ ਹਾਂ ਜੀ।

ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਆ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਬੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ।

जैसा मानिए होए न तैसा रहाऊं। नरपत एक सिंहासन सोया,

ఆస్వాచి

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ, ਦੇਵ ਏ ਨਮ।

ਅਸ਼ਟਪਦੀ ਸਿਮਰੋ ਸਿਮਰ ਸਿਮਰੋ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸਵੰਪਰ ਇਕੈ ਨਾਮ ਜਪ ਗਣਤ ਅਨੇਕਾ ਵੇਦ ਪੁਰਾਣ ਸਿਮਰ ਸੁਧਾਖਿਰ ਕੀਨੇ ਰਾਮ ਨਾਮ ਕੀ ਆਖਿਰ ਕਿਨਕਾਏ ਕੋ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀਨੇ ਆਵੈ ਕਾਂਖੀ ਕੈ ਅਨਕੁਣ ਸੰਗ ਮੋਹਿ ਉਧਾਰੋ ਸੁਖ ਮਣੀ ਸੁਖ ਅੰਮ੍ਰਿਤ ਪਰਮ ਨਾਮ ਜਿਨ੍ਹਾਂ ਕਹਿ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸਾਇ ਪ੍ਰਭ ਕੈ ਸਿਮਰਨ ਦੁਖ ਜਮਨ ਸਾਇ ਪ੍ਰਭ ਕੈ ਸਿਮਰਨ ਕਾਲ ਪਰ ਹਰਾਇ ਪ੍ਰਭ ਕੈ ਸਿਮਰਨ ਦੁਸ਼ਮਣ ਟਰਾਇ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਅੰਨ ਜਾਗੈ ਪ੍ਰਭ ਕੈ ਸਿਮਰਨ ਭਾਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਵਣ ਦਾ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧਉ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾਉ ਪ੍ਰਭ ਕੈ ਸਿਮਰਨ ਬਿਨਸੈ ਦੂਜਾਉ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦੁਰਗਾ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾਉ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਹੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕੈ ਸਿਮਰਨ ਸਭ ਤੇ ਉਚਾਉ ਪ੍ਰਭ ਕੈ ਸਿਮਰਨ ਉਦਰੇ ਮੁਚਾਉ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕੁਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾਉ ਪ੍ਰਭ ਕੈ ਸਿਮਰਨ ਪੂਰਨ ਆਸਾਉ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਏ ਪ੍ਰਭ ਕੀ ਮਸੈ ਸਾਧ ਕੀ ਰਚਨਾਉ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਹਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਖਤਾਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੋਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾਉ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾਉ ਪ੍ਰਭ ਕੋ ਸਿਮਰੈ ਤਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂੜੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਸ ਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤਨ ਪਾਰ

ਜੋ ਪਾਏ ਹਰਿ ਸਿਮਰਨ ਭਏ ਸਿੱਧ ਜਤੀ ਦਾਤੇ ਹਰਿ ਸਿਮਰਨ ਚਹੁਕਣ ਜਾਤੇ ਹਰਿ ਸਿਮਰਨ ਧਾਰੀ ਸਭ ਧਰਨਾਉ ਸਿਮਰ ਸਿਮਰ ਹਰਿ ਕਾਰਨ ਕਰਨਾਉ ਹਰਿ ਸਿਮਰਨ ਕੀ ਸਗਲੇ ਆਕਾਰ ਆਉ ਹਰਿ ਸਿਮਰਨ ਮਹਿਆ ਨਿਰੰਕਾਰ ਆਉ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾਉ ਕੜਕੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ

ਪਾਲ ਫਰਾਏ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਪ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਦ ਹੋਏ ਸੁਖੀਆ, ਲੱਖ ਕਰੋੜੀ ਬੰਧਨ ਪਰਾਏ, ਹਰ ਕਾ ਨਾਮ ਜਪਤ ਨਿਸਤਰਾਏ, ਅਨਕ ਮਾਇਆ ਰੰਗ ਤਿੱਖਣਾ ਬੁੱਝ ਹਵਾਏ, ਹਰ ਕਾ ਨਾਮ ਜਪਤ ਆਗਾ ਵੈ, ਜੇ ਮਾਰਗ ਇਹੋ ਜਾਤ ਅਕੇਲਾ ਉਤੈ ਹੈ, ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਬਿਘਨ ਜਹਿ ਆਹੇ ਸੰਘਾਰੈ, ਹਰ ਕਾ ਨਾਮ ਤਤਕਾਲ ਉਦਹਾਰੈ, ਅਣਕ ਜੋ ਜਨਮੈ ਮਰ ਜਾਮੋ, ਨਾਮ ਜਪਤ ਪਾਵੈ ਵਿਸਰਾਮ, ਹੋ ਮਹਿਲਾ ਮਨ ਕਭੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ

ਸੰਗ ਗੁਬਾਰਾ ਹਰ ਕਾ ਨਾਮ ਸੰਗ ਜੀਆ ਰਾਉ ਜੈ ਪੰਥ ਤੇਰਾ ਕੋ ਨਸੰਜਾ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੂ ਜਾਹ ਮਾਹ ਭਿਆਨ ਤਪਤ ਬਹੁ ਘਾਮੋ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤਰਖਾ ਮਨ ਤੁਜ ਆਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾਏ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ।

ਦਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬ੍ਰਿਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਕਤਨ ਜਪਤ ਕਤਨਾ ਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾਏ ਹਰ ਹਰ ਦੇਵਾ।

ਇਹ ਸੁਣ ਸਮਾਧ ਨਾਮ ਰਸ ਮਾਤੇ ਆਠ ਪਹਿਰੂ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੀ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧੇਰ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮੰ ਸੰਤਰ ਦਵਸਾਇ ਸੰਤ ਪ੍ਰਤਾਪ ਦੁਰ ਸਭ ਨਸਾਇ ਸੰਤ ਕਾ ਸੰਗੁੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ।

ਅਣੂ ਖਾਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾਉ ਪੁੰਨ ਦਾਨ ਹੋਮੈ ਬਹੁ ਰਤਨਾਉ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰੂ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰੂ ਨੌ ਖੰਡ ਪ੍ਰਿਥਵੀ ਫਿਰੈ ਏ ਚਿਰ ਜੀਵੈ ਮਾਹੋ ਦਾਸ ਪੀ ਸਰਥੀ ਵੈ ਅਗਨ ਵਾਇ ਹੁਮਤ ਪ੍ਰਾਣੂ ਕਨਕ ਅਸਵ ਹੈਵਰ ਭੂਮਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮ ਸਰਖਿ ਨਾਹੀ ਨਾਨਕ ਗੁਰਮੁਖ ਨਾਮ ਜਪਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟਾਏ ਗਰਭ ਅਗਮਾਨ ਤੇ ਮਨ ਤੇ ਛੁਟਾਏ ਗਰਭ ਅਗਮਾਨ ਤੇ ਮਨ ਤੇ ਹੁਟਾਏ ਸੋਚ ਕਰਾ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧਨਾ ਕਰਾਏ ਮਨ ਤੇ ਕਬ ਨ ਵਿਖਿਆ ਟਰੈ

ਗੁਰੂ ਨਾਨਕ ਨਾਮ ਦੇ ਪਾਤਤ ਬਹੁ ਮੂਚੈ ਬਹੁਤ ਸਿਆਣਪ ਜਮ ਕਾ ਭਉ ਬਿਆ ਪੈ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਨਕ ਨਹੀਂ ਬੁਝੈ ਕੋਟ ਪਾਪ ਦੁਰਗਹਿ ਨੇ ਸਿਜੈ ਚੋਟਸ ਨਾਹੀ ਉਪਿਆਲ ਮੋਹ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਂਡਾਏ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ।

ਡਰਾਏ ਸਾਧਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕਹਿ ਬਲਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਟਾਏ ਅਮਾਨ। ਆਪਸ ਕਾਉ ਜੋ ਜਾਣਾ ਨੀਚਾ, ਸੋ ਗਨੀਆ ਸਭ ਤੇ ਉੱਚਾ। ਜਾਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਦਿਨ ਘੜ ਘੜ ਚੀਨਾ। ਮਨ ਆਪਣੇ ਤੇ ਬ੍ਰਹਮ ਟਾਨਾ, ਭੇਖੈ ਸਗਲ ਸ੍ਰੇਸ਼ਟ ਸਾਧਨਾ।

ਮਤ ਜਾਨੋ ਆਪੇ ਆਪਣ ਸੰਗ ਆਪ ਪ੍ਰਮਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਮਹਿ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਨ ਹਿਰਿਆ।

ਜਿਹ ਘਟ ਬਸਾਏ ਹਰ ਨਾਮ ਸਰੋ ਨਿਰਗੁਣਿਆਂ ਰੇ ਆਨਿਆਂ ਸੋ ਪ੍ਰਭ ਸਦਾ ਸੰਭਾਲੋ ਜਿਨਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਵਈਆ ਕੇ ਗੁਣਚੇਤ ਪੁਰਾਨੀ ਕਵਨੋ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨਹੈ ਉਬਾਰਿਆ ਬਾਰ ਵਿਵਸਥਾ ਬਾਰ ਵਿਵਸਥਾ ਤੁਜਹ ਪਿਆਰਾ ਦੂਧ ਭਰ ਜੋ ਬਨ ਭੋਜਨ ਸੁਖ ਸੁਧ ਬਿਰਦ ਭਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਤੋ ਨਾਨਕ ਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜਿਹ ਪ੍ਰਸਾਦ ਪੀਵੈ ਸੀ ਤੋ ਜਲਾਉ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾਉ ਸਗਲ ਸਮੱਗਰੀ ਸੰਗ ਸਾਧ ਬਸਾਉ ਦੀਨੇ ਹਸਤ ਪਾਵ ਕਰਨ ਨੇਤਰ ਰਸਨਾਉ ਸਤਿਆ ਗੁਰ ਸੰਗ ਰਚਨਾਉ ਐਸੇ ਦੋ ਖੰਗੂੜ ਅੰਧ ਬਿਆਪੇ ਨਾਰਨ ਕਾਲੇ ਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰੂ ਤਿਸਨੁ ਪ੍ਰੀਤ ਨ ਕਰਾ ਗਵਾਰੂ ਜਾ ਕੀ ਸੇਵਾ ਨਵਨਿਤ ਪਾਵੈ ਤਸ ਮੂੜਾ ਮਨ ਹਿਲਾਵੈ ਜੋ ਠਾਕੁਰ ਸੱਚ ਦਾ ਹਜੂਰੇ ਤਾਕੋ ਅੰਧਾ ਜਾਣ ਦੂਰੇ ਜਾ ਕੀ ਟਹਿਲ ਪਾਵੈ ਦੁਰਗਹ ਮਾਨੋ ਤਿਸਾਇ ਬਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੁੱਲਣ ਹਾਰੂ ਨਾਨਕ ਰੱਖਣ ਹਾਰ ਉਪਾਰੂ ਰਤਨ ਤਿਆ ਕੌਡੀ ਸੰਗ ਰਚਾਏ ਸਾਚ ਛੋਡ ਝੂਠ ਸੰਗ ਮਚਾਏ ਜੋ ਛੜਨਾ ਸੋ ਅਸਤਰ ਕਰਮਾਂਡਾਏ ਜੋ ਹੋਵਣ ਸੋ ਦੂਰ ਪ੍ਰਾਨੈ ਛੋਡ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲੋ ਨਾਨਕ ਕਾਲ ਲਿਹੋ ਪ੍ਰਭ ਦਿਆਲੋ ਕਰਤੂਤ ਪਸ਼ੂ ਕੀ ਮਾਨਸ ਜਾਤੋ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਚਕਰੈ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲਪਾਤਰ ਕੈਸੀ ਤਰੈ ਥਾਹਾ ਜਾ ਕੈ ਅੰਤਰ ਬਸੈ ਪ੍ਰਭ ਆਪੋ ਨਾਨਕ ਤੀਜਨ ਸਹਿਤ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋੜ ਨਿਭਾਵੈ ਕਹਾ ਬੁਝਾਰਤ ਬੂਝਾ ਡੋਰਾ ਨਿਸਕਈਆ ਸੋ ਸਮਝਾ ਭੋਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਯਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਮ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਇ ਸੋ ਆਵੈ ਨਾ ਚੀਤੋ ਜੋ ਬੈ ਰਾਈ ਤਾ ਸੋ ਪ੍ਰੀਤੋ ਬਲੂਆ ਕੇ ਗ੍ਰਹਿ ਭੀਤਰ ਬਸਾਏ ਅੰਧ ਕੇਲ ਮਾਇਆ ਰੰਗ ਰਸਾਏ ਦ੍ਰਿੜ ਕਰਮਾ ਨਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋ ਅਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਉੱਚੇ ਤੇ ਉੱਚਾ ਭਗਵੰਤ ਹੈ।

ਨੀ ਸਲੋ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਣ ਸੁਭਾਏ ਨਾਨਕ ਹੁਣ ਸਜਈ ਬਿਨਾ ਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛ ਪਾਵੇ।

ਤਾਂ ਮੂੜਾ ਕਾਹੋ ਕਾਹ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾਉ, ਤਾ ਕੋ ਕੀ ਜਾਏ ਸਾਧ ਨਮਸਕਾਰ ਆਓ, ਜਾ ਕੈ ਮਨ ਲਾਗਾ ਪ੍ਰਮੀਠਾ ਆਓ, ਸਰਬ ਸੁਖ ਤਾਹੂ ਮਨ ਮੁਠਾ।

ਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੂ ਬਣ ਧਨ ਮਾਲੂ ਮਿਥਿਆ ਕਾਮ ਕ੍ਰੋਧ ਬਿਕਰਾਲੂ ਮਿਥਿਆ ਰੱਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਮਾਨੋ ਮਿਥਿਆ ਆਪਸ ਉਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸਰਣਉ ਨਾਨਕ ਜਪ ਜਪ ਜੀਵੈ ਹਰ ਕੇ ਚਰਣਉ ਮਿਥਿਆ ਸ੍ਰਵਨੁ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰਤਰਾ ਰੂਪਾਦੁ ਮਿਥਿਆ ਰਸਨਾ ਭੋਜਨ ਅਣਸਵਾਦ ਮਿਥਿਆ ਚਰਨ ਪਰਬ ਕਰ ਕੋ ਧਾਵੈ ਹੈ ਮਿਥਿਆ ਮਨ ਪਰ ਲੋਭ ਲੁਭਾਵੈ ਹੈ ਮਿਥਿਆ ਮਿਥਿਆ ਬਾਸ ਲੇਤ ਬਿਕਾਰਾ ਮਿਥਿਆ ਤਨ ਨਹੀਂ ਪਰਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭੇ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ

0: ਦੁਖਨ ਸਭ ਕੋ ਛਲੈ ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹੇ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੈਨ ਟਿਕਨ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀ ਨਉ ਸੰਤ ਕਾ ਨਿੰਦਕ ਦੁਖੀਆਂ ਅਰਦੀ ਨਉ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮਰਾਏ ਸੰਤ ਕੀ ਦੁੱਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕੋ ਨਾਹੀ ਥਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਆਦਿ ਬੀਤ ਤੇ ਟੁੱਟਾਏ ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚਾਏ ਸੰਤ ਕੇ ਦੁਖੀ ਕਉ ਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਜੋਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਬ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰੂ ਸੰਤ ਕਾ ਦੁਖੀ ਇਉਂ ਬਿਲਾਏ ਜਉਂ ਜਲ ਬਿਹੂਨ ਮੱਛਲੀ ਤੜਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾਏ ਜੋ ਪਾਵਕ ਇਹ ਦਿਨ ਨਹੀਂ ਥਾਪੈ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੂ ਦੁਹਲਾ ਸੰਤ ਕਾ ਦੁਖੀ ਧਰਮ ਤੇ ਰਹਤੈ ਸੰਤ ਕਾ ਦੁਖੀ ਸਤਮਿਤਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲਾ ਸਜਾਈ ਸੰਤ ਕਾ ਦੁਖੀ ਸਦਾ ਸਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁੱਖ ਨਾ ਤਿਸਟਾ ਕੋਈ ਜਾਂ ਸਾ ਪਾਵੈ ਤੈਸਾ ਕੋਈ ਹੋਏ ਪਿਆ ਕਰਤ ਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੈ ਹਾਰੂ ਸਦਾ ਸਦਾ ਤਿਸਕੋ ਨਮਸਕਾਰੂ ਪ੍ਰਭ ਕੀ ਉਸ ਕਰਹੁ ਦਿਨ ਰਾਤੋ ਤਿਸੈ ਧਿਆਵੋ ਸਾਸ ਗ੍ਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੀ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰੂ ਦੂਸਰ ਕੌਣ ਕਹਾ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਜ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੋਖੀ ਟੇਕੋ ਬ੍ਰਿਤੀ ਸਭ ਜਾਣੋ ਦੇਵਨ ਕੋ ਏਕੈ ਭਗਵਾਨੋ ਜਿਸਕਾ ਦੀਹ ਰਹਿ ਅਗਾਏ ਬਹੁਣ ਤਿਸਨਾ ਲਾਗੈ ਆਏ ਮਾਰਾ ਰੱਖ ਏਕੋ ਆਪ ਮਾਨੁਖ ਕਖ ਨਾਹੀ ਹਾਥ ਤਿਸਕਾ ਹੁਕਮ ਬੋਧ ਸੁਖ ਹੋਏ ਤਿਸਕਾ ਨਾਮ ਰਾਖੰਡ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤਤ ਮਨ ਮਹਿ ਕਰਨ ਕਾਰੁ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਭੇਖੋ ਠਾਕੁਰ ਕਰ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲਉ ਮਾਰੋ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਉਤ ਕੀ ਉਹ ਸੋ ਜੀ ਜਾਣਾਏ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝ ਹੈ ਤਿਸ ਕੀ ਜਾਨੂ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਤੋ ਸਰਬ ਰੋਗ ਤੇ ਉਹ ਹਰਜਨ ਰਹਿ ਤੋ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆਂ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮੰਚਤ ਆਵੈ, ਜਿਸ ਕੋ ਹਰ ਪ੍ਰਭ ਮੰਚਤ ਆਵੈ, ਸੋ ਸੰਤ ਸੋਹਿਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਦੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਹਿ ਕਿਛੁ ਜਨਮੈ ਨਹਿ ਕਿਛੁ ਮਰਾਇ, ਆਪਣ ਚੜ੍ਹਦੇ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ।
1: ਅਭਿਨਾਸੀ ਨਾਹੀ ਕਿਛੁ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ, ਲਖ ਭੇਵ ਪੁਰਖ ਪ੍ਰਤਾਪ, ਆਪ ਜਪਾਈ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨ ਕੀ ਸੇਵਾ ਸੋਈ ਲਾਗੈ, ਜਿਸ ਨੋ ਕਿਰਪਾ ਕਰਹਿ ਬਡ ਭਾਗੈ, ਜਿਸ ਨੋ ਕਿਰਪਾ ਕਰਹਿ ਬਡ ਭਾਗੈ, ਨਾਮ ਜਪ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਣਾ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨ ਆਏ, ਆਪ ਸਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨਨਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ ਅਸ਼ਟਪਦੀ, ਟੂਟੀ ਗੰਢ ਅਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜਿਸ ਉਪਰਾਨੀ ਲੋਚਾ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋ ਸਗਲ ਘਟ ਸੋ ਹੈ, ਤਨਮੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸ ਕਾ ਦੀਆ ਦਰਬੈ, ਆਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਨੈ ਗਾ ਵਾਰ, ਜਿਸ ਗੁਰਪ੍ਰਸਾਦ ਤੂਟੈ ਹੋ ਰੋਗ, ਨਾਨਕ ਸੋ ਜਨ ਸਦਾ ਰੋਗ, ਜੋ ਮੰਦਰ ਕਉ ਥੰਮੈ ਥੰਮਣਾ, ਤਿਉ ਗੁਰ ਕਾ ਸ਼ਬਦ ਮਨ ਹੈ ਸੁਥੰਮਣਾ, ਜੋ ਪਾ ਖਾਣ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ, ਜੋ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰਾ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੂਖ ਸੁਖ ਪ੍ਰਭ ਦੇ ਮਨਹਾਰ, ਅਵਰ ਤਿਆਗ ਤੂ ਤਿਸੈ ਚਿਤਾਰ, ਜੋ ਕਛੁ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰਹਿ ਜਾਨ, ਕੌਣ ਬਸਤਾਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੀ ਕਰ ਜਾਹੇ, ਜਿਸ ਵਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾਜਾ ਬਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹ ਸੋਏ, ਹੋ ਵਾਪਾਰ ਬਿਰਲਾ ਵਾਪਾਰੈ, ਨਾਨਕ ਤਾਕੈ ਸਦ ਬਲਿਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧੂ ਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤੇਹ ਪਾਇਆ, ਮ੍ਰਿਤਕ ਕਉ ਜੀ ਬਾਲਨਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛੁ ਤਿਸ ਕਾ ਉਹ ਕਰਨਾ ਜੋਗਾ, ਤਿਸ ਬਿਨ ਦੂਸਰ ਹੋਆ ਨਾ ਹੋਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹੁ ਲੋਇ, ਜਾ ਕੈ ਹਿਰਦੈ ਏਕੋ ਹੋਇ, ਸਚ ਕਰਨੀ ਸਚ ਤਾ ਕੀ ਰਹਿਤ, ਸਚ ਹਿਰਦੈ ਸਤਮੁਖ ਕਹਿਤ, ਸਚਿ ਦ੍ਰਿਸ਼ਟ ਸਚਾ ਆਕਾਰ, ਸਚ ਵਰਤੈ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਰੇਖ ਨਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨਾ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨਾ। ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰਾ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ। ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨ ਤਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋਗਾ। ਹਰਨ ਭਰਨ ਜਾ ਕਾ ਨੇਤਰ, ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ, ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਹਿਸਥ ਮਹਿ ਭੋਗੀ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਨੈ ਪੂਤ, ਸਗਲ ਪਰੋਈ ਆਪਣਾ ਸੂਤ।

ਸਕਦੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਣ ਸ੍ਰਮਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਪਹਿ ਬਿਸਮਾਦ ਜਿਨ ਬੂਝਿਆ ਤਸਾਇਆ ਸੁਆਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਮਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋ ਹੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਹਾਰਾ ਨਾਨਕ ਸੋ ਸੇਵਕ ਸਾਸ ਸਾਸ ਮਾਰਾ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢਤੇ ਆਪ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥਿ ਜਾਤ ਮਾਰਾ ਨ ਰਾਖੈ ਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤੇ ਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਪਿਛਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਧਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਾ ਹੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣਾ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕਾ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
ਜੋ ਹੋਆ ਹੋਵਤ ਸੋ ਜਾਣੈ ਪ੍ਰਭ।

ਆਪਣੇ ਕਾ ਹੁਕਮ ਪਛਾਨਾ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨਾ ਜਾਨੋ ਆਠ ਪਹਿਰ ਪ੍ਰਭ ਬਸਹ ਹਜੂਰੇ ਕਹੋ ਨਾਨਕ ਸਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰੇਹੇ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਲ ਤੇ ਸੇਵਕੇ ਕਾਰਜਰਾ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਓ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਸੋ ਸੇਵਕ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮਾ ਇਕ ਹੈ ਆਪ ਨਹੀਂ ਕਛ ਪਰਮਾ ਸਹਿਸ ਸਿਆਨ ਪਲਾਇਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸਨ ਪੇਖਤ ਪੁਨੀਤ ਪਰਸਤ ਚਰਨ ਅੰਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਨ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਕਪਾਈ ਅਨਕ ਭਗਤ ਬੰਧਨ ਨਿਤ ਕਰਹੈ ਚਰਨ ਕਮਲ ਹਿਰਦੈ ਸਿਮਰਹੈ ਸਦਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਹੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰੇਕ ਅੰਧਕਾਰ ਦੀਪਕ ਪਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਅੰਧ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੂਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਕਦੀ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਉਤਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
ਅਵਰ ਪਾਵ ਸਭ ਮੀਤ ਬਿਸਾਰ ਹੋ, ਚਰਨ ਕਮਲ ਰਿਦ ਮਹਿ ਹੋ ਰਧਾਰ ਹੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹ ਹੋ ਨਾਮ ਹਰਵਥ। ਇਹੋ ਧਨ ਸੰਚ ਹੋਵ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਜੈਸ ਧਨ ਕਉ ਚਾਰ ਕੁੰਟ ਉਠ ਧਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ। ਜੈਸ ਸੁਖ ਕਉ ਨਿਤ ਬਾਛ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜੈਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਜ ਸਰ ਕੀ ਸਰਨੀ। ਅਨਕੋ ਭਾਵੀ ਰੋਗ ਨ ਜਾਏ, ਰੋਗ ਮਿਟੈ ਹਰਾਵ ਖੁਦ ਲਾਏ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹਿ ਦਿਸ ਧਾਵ ਤਿਆ ਬੈਠਾਏ। ਤਾ ਕਉ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ। ਤਿਤ ਕਰ ਜਾਏ ਬਸੈ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ। ਅਨਕੋ ਭਾਵਨਾ ਛੂਟਨ ਹਾਰੇ, ਸਿਮਰਿਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰਹੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵ ਹੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਮਨ ਛੁਟਕਾਰ। ਆਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀ ਏ ਤਿਸ ਬੁੱਝੈ ਨਾ ਬੇਗਾਨਾ, ਨਾਮ ਬੇਸਾਰ ਨਾਨਕ ਪਛਤਾਨਾ। ਗੁਰ ਕੀ ਮਾਤਾ ਤੂੰ ਲੇਹੇ ਏਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰੱਖ ਹੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਆਪ ਜਪ ਹੋ ਅਵਰਾ ਨਾਮ ਜਪਾਵ ਹੋ, ਸੁਨਤ ਕਹਿਤ ਰਹਿਤ ਗਤ ਪਾਵ ਹੋ। ਸਾਰ ਭੂਤ ਸਤ ਹਰਿ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉ ਮੈਂ ਬਿਖ ਫੈਲ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਛਾੜ ਸਿਆਂਤ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹਰ ਪੂੰਜੀ ਸੰਚ ਕਰਹੋ ਬਿਵਹਾਰ, ਈਹਾ ਸੁਖ ਦਰਗਹਿ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਏਕ ਸੁਕੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਬਿਸਥਾਰ ਏਕ ਤੇ

ਸਲੋਕਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਭ੍ਰਮ।